ਹਰ ਬਿੰਦ ਹਰ ਹਰ ਕਰਮ ਸ਼ਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ ਬੜਭਾਗੀ ਤੇ ਜਨ ਜਗ ਮਾਹੀ ਸਦਾ ਸਦਾ ਹਰ ਕੀ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਤੂਤ ਕੀ ਸੋਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਿਸਤ ਮੈਂ ਸੋਈ ਨਿਰਵਾਨ ਏਕ ਉੱਪਰ ਜਿਸ ਜਨ ਕੀ ਆਸਾ ਤਿਸਕੀ ਘਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੈ ਦੁਖ ਜਿਸ ਕੋ ਹਰ ਪ੍ਰਭ ਮੰਚ ਤੇ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕੋ ਕਿਸਤੀ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਦ ਸਭ ਉਜਿਆ ਜਬ ਦੇਖੋ ਤਬ ਸਭ ਕਿਛੁ ਮੂਲ ਨਾਨਕ ਸੋ ਸੂਖਮ ਸੋਇ ਸਥੂਲ ਨੈ ਕਿਸ ਜਨਮੈ ਨੈ ਕਿਛੁ ਮਰੈ ਆਪਨ ਚਲੇ ਤੇ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਿਕ ਜੁਗਤ ਰਚ ਥਾਪ ਥਾਪ ਅਭਿਨਾਸੀ ਨਾਹੀ ਕਿਛੁ ਖੰਡ ਧਾਰਨ ਧਾਰ ਰਹੇ ਹੋ ਬ੍ਰਹਿਮੰਡ ਅਲਖ ਭੀਮ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰੂ ਕਾ ਸ਼ਬਦ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਟ ਭਾਗੈ ਨਾਮ ਜਪ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕਉ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਦੇ ਤਿਸ ਮਾਏ ਸਮਾਏ ਓਈ ਸੁਖ ਨਿਧਾਨ ਹੁਣ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੀ ਤਿਸ ਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜਿਸੋ ਪ੍ਰਾਣੀ ਲੋਚੈ ਕੋਏ ਤਿਸ ਬਨ ਨਾਹੀ ਤੇਰੈ ਕਿਸ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛੁ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾ ਤਾਰ ਦਿਸ ਦੇਨ ਹਾਰ ਜਾਣੈ ਗਾਵਾਰ ਜਿਸ ਗੁਰਪ੍ਰਸਾਦ ਟੁੱਟੈ ਹਉ ਰੋਗ ਨਾਨਕ ਸੋਜਨ ਸਦਾ ਰੋਗ ਜਿਉਂ ਮੰਤਰ ਕੋ ਥਾਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉਂ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾ ਉਦਿਆਨ ਮਹਿਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰ ਕਾਹੇ ਬਿਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਵਨਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਸ਼ ਕਰੈ ਸੋਈ ਸੁਕੁਮਾਰ ਭੂਲਾ ਕਾਹੇ ਫਿਰੈ ਅਜਾਨ ਕੌਣ ਬਸਤਾਈ ਤੇਰੇ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਤ ਛੇਤੀ ਕਰ ਜਾਹੀ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਂ ਜਬ ਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਧੋਲ ਲਾਦ ਖੇਪ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰ ਕਹਿ ਸੋਏ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕਹਿ ਸਾਧ ਬਲਿਹਾਰੈ ਚਰਨ ਸਾਧਕੇ ਧੋਏ ਧੋਏ ਪੀਓ ਔਰ ਸਾਧਕੋ ਆਪਣਾ ਜੀਓ ਸਾਧਕੀ ਧੂਰ ਕਰੋ ਇਸਨਾਨ ਸਾਧੂ ਪ੍ਰਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਿਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਵ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾਉ ਕਰਨੈ ਜੋਗ ਤਿਸ ਮਿੰਦੂਸਰ ਹੋਆ ਨਾ ਹੋ।

ਯੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀ ਤਿਸ ਜਨੇ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਿਹ ਲੋਏ ਜਾ ਕੈ ਹਿਰਦੈ ਕੋ ਹੋਏ ਸਚ ਕਰਨੀ ਸਚਤਾ ਕੀ ਰਹਿਤ ਸਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਕਾਰ ਸਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਲੋਕ ਰੂਪ ਨਰੇਖ ਨਰੰਗ ਕਿਛ ਤ੍ਰਿਗੁਣ ਤੇ ਪ੍ਰਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੁਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀ ਤਿਆਗ ਤਿਸ ਤੇ ਪਰੈ ਨਾਹੀ ਕਿਛ ਹੋਏ ਸਰਮ ਨਿਰੰਤਰ ਇਕੁ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਗੈ ਸੁਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ ਜਾ ਕੀ ਲੀਲਾ ਕੀਮਤ ਨਾਹੀ ਸਗਲ ਦੇਵ ਹਾਰੇ ਅਵਗਾਹੀ ਪਿਤਾ ਕਾ ਜਨਮ ਕੇ ਜਾਣੈ ਭੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੈ ਸੇ ਤਿਹ ਗੁਣ ਮੈਂ ਜਾ ਕੋ ਭਰਮਾਏ ਜਨਮ ਰਹਿ ਫਿਰਿਆਵੈ ਜਾਏ ਊਚ ਨੀਚ ਚਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਕਰੰਗ ਨਾਨਾ ਬਿਦਕੀਨੋ ਵਿਸਥਾਰ ਪ੍ਰਭ ਅਵਿਨਾਸੀ ਏਕੰਕਾਰ ਨਾਨਾ ਚਲਿਤ ਕਰੇ ਖਿਨ ਮਾਹੀ ਪੂਰੇ ਪੂਰਨ ਸਮਠਾਏ ਨਾਨਾ ਬਿਦਕਰ ਬਣਤ ਬਣਾਈ ਆਪਣੀ ਕੀਮਤ ਆਪੀ ਪਾਈ ਸਭ ਘੜ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਕਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸੇ ਆਪਣੇ ਨਾਇ ਲਾਏ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ ਰੂਪ ਸਤ ਜਾ ਕੈ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਜ ਸਮਾਨੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਦੇ ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀ ਅਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸੇ ਆਇਆ ਸਵਾਦ ਪ੍ਰਭ ਕੈ ਰੰਗ ਰਾਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਾਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋਵਟ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁਨਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤਿਨ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਹੀ ਲੈ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ ਬੂਝੈ ਬੂਝਨ ਹਾਰ ਵਿਵੇਕ ਨਾਰ ਨਾਰਾਇਣ ਮਿਲੇ ਨਾਨਕ ਏਕ
ठाकुर का सेवक आज्ञाकारी, ठाकुर का सेवक सदा पुजारी, ठाकुर के सेवक कै मन प्रतीत, ठाकुर के सेवक की निर्मल रीत। ठाकुर कौ सेवक जाने संग, प्रभु का सेवक नाम कै रंग, सेवक को प्रभु पालन हारा, सेवक की राखे निरंकारा। सो सेवक जिस दया प्रभु धारै, नानक सो सेवक साथ साथ समारै, अपने जन का पर्दा ढाकै, अपने सेवक की आपत राखै। अपने जन का पर्दा ढाकै, अपने सेवक की सर पर राखै, अपने दास को दे बढ़ाई, अपने सेवक को नाम जपाई, अपने सेवक की आपत राखै, ताकि गतमित कोई न लाखै। प्रभु के सेवक को न पहुँचै, प्रभु के सेवक उच्च ते उच्चे, जो प्रभु अपनी सेवा लाया, नानक सो सेवक दे दिस प्रगटाया। नीकी कीरी मैं कल राखै, पसम करै कोट लस्कर, पसम करै लस्कर कोट लाखै, जिसका सास न काढ़ते आप। ताको राखत देकर हाथ, मानस जतन करत बहुपात, तिसके कर्तव्य बिरथे जात, मारै ना राखै अवर न कोय, सर्व जिया का राखा सोए, काए सोच करे रे प्राणी। जप नानक प्रभ लख विडानी, बारंग बार बार प्रभ जपिया, पी अमृत मन तंत्र पिया, नाम रतन जिन गुरमुख पाया, तिसके शबर नहीं दृष्टाया। नाम तन नामो रूप रंग नामो, सुखर नाम का संग, नाम रस जो जन तृप्ताने, मन तन नामे नाम समाने। उठत बैठत सोवत नाम, कहो नानक जन कै सदकाम, बोलो जस जिहबा दिन रात, प्रभु अपने जन कीनी दात। करै भगत आत्म कै चाए, प्रभु अपने स्यों रह ही समाए, जो हुआ होवत सो जाने, प्रभु अपने का हुकुम पछाने, तिसकी महिमा कौन बखानू, तिसका गुण कै एक न जानो। आठ पैर प्रभ बसे हजूरे, कहो नानक से जन पूरे, मन मेरे तिन की ओटले, मन तन अपना तिस जन दे। जिन जने अपना प्रभु पछाता, सो जन सर्व थोका दाता, तिसकी शरण सर्व सुख पावे है, तिसके दर सब पाप मिटावे। अवर सियानब सगली छाड़, तिस जन की तू सेवा लाग, आवन जान न होवी तेरा, नानक तिस जन के पूजो सद पैरा। श्लोक सत पुरख जिन जानिया, सतगुर तिसका नाम, तिस कै संग सिख उदरै, नानक हर गुण गावस्तपदी। सतगुर सिख की करै प्रतपाल, सेवक गौगुर सदा दयाल, सिख की गुर दुरमत मल हिरै, गुर बचनी हर नाम उचरै, सतगुर सिख के बंधन काटै, गुर का सिख विकार ते हटै। सतगुर सिखो नाम धन दे, गुर का सिख बड़भागी हे, सतगुर सिख आलत पल सवारै, नानक सतगुर सिख को जी नाल समारै। गुर कै गृह सेवक जो रहै, गुर की आज्ञा मन में सहै, आपस को कर कछ न जनावै, हर हर नाम हृदय सत्यावै, मन बिचै सतगुर कै पास, ते सेवक के कार्य रास। सेवा करत होए न कामी, तिसको होत प्राप्त स्वामी, अपनी कृपा जसे आप करे, नानक सो सेवक गुर की मत ले। बीस बिसवे गुर का मन मानै, सो सेवक परमेश्वर की गत जानै, सो सतगुर जिस हृदय हर नाव, अनिक बार गुर को बल जाओ। सर्व निधान जी का दाता, आठ पहर पार ब्रह्म रंग राता, ब्रह्म में जन जन में पार ब्रह्म, एक है आप नहीं कछ भरम। बहुत सियानप लया न जाइए, सर्व निधान जी का दाता, आठ पहर पार ब्रह्म रंग राता, ब्रह्म में जन जन में पार ब्रह्म, एक है आप नहीं कछ भरम। सह सियानप लया न जाइए, नानक ऐसा गुर बड़भागी पाइए। सफल दर्शन पेखत पुनीत, परसत चरण गत निर्मल रीत। पेटत संग राम गुण रवे, पार ब्रह्म की दरगह गवे, सुनकर बचन करन आघाने, मन संतोख आत्म पतियाने। पूरा गुरु अखियो जाका मंत्र, अमृत दृष्ट पेखै होए संत, गुण निदान गुण बेअंत कीमत नहीं पाए, नानक जिस भावे तिस लय मिलाए। जिह बाए कुस्तत अनेक, सतपुरख पूर्ण विवेक, काहू बोल न पहुँचत परानी।
ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨ ਪਾਈ ਅਨਿਕ ਭਗਤ ਬੰਧਨ ਨਿਤ ਕਰੇ ਹੈ ਚਰਨ ਕਮਲ ਹਿਰਦੈ ਸਿਮਰੈ ਸਾਧ ਬਲਿਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀਂ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੈਤੇ ਨਾਸੇ ਤਪਤ ਮਾਏ ਠੰਡ ਵਰਤਾਈ ਅਨੰਤ ਭਇਆ ਦੁਖ ਨਾਠੇ ਭਾਈ ਜਨਮ ਜਨਮ ਕੇ ਮਿਟੇ ਅੰਦੇਸੇ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਭਉਹਿ ਬਸੇ ਸਗਲ ਵਿਆਧ ਮੰਤਿ ਖਿਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪਿਓਹੀ ਕਲਾ ਧਾਰ ਜਿਨ ਸਗਲੀ ਮੋਹੀ ਅੰਬਨੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਨਾ ਦੂਜਾ ਨਾ ਹੀ ਕੋਏ ਸਰਮ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧਕੈ ਸੰਗ ਰਚ ਰਚਨਾ ਆਪਣੀ ਕਲਧਾਰੀ ਅਨਿਕ ਵਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਤਨ ਸਾਰ ਇਸਤਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਉਰੁ ਪਾਪ ਸਭ ਮੀਤ ਬਿਸਾਰੋ ਚਰਨ ਕਮਲ ਰਿਦ ਮੈਂ ਉਰਧਾਰੂ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵੱਥ ਇਹੋ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੀ ਜਿਸ ਤਨ ਕੋ ਚਾਰ ਕੁੰਟ ਧਾਵੈ ਸੋ ਤਨ ਹਰ ਸੇਵਾ ਤੀ ਪਾਵੈ ਜਿਸ ਸੁਖੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾਧ ਸੋਭਾ ਭਜ ਹਰ ਕੀ ਸਰਣੀ ਅਨਿਕੂ ਭਾਵੀ ਰੋਗ ਨਾ ਜਾਏ ਰੋਗ ਮਿਟਾਇਆ ਰਵਖ ਦਲਾਏ ਸਰਮ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੈ ਪ੍ਰਵਾਨ ਮਨ ਪ੍ਰਬੋਧੋ ਹਰ ਕੈ ਨਾਏ ਦਹਿ ਦਿਸ ਧਾਵਤ ਆ ਬੈਠਾਏ ਤਾਕੋ ਬਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਡਾ ਹਰ ਨਾਓ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਾਉ ਬਿਨ ਸਹਿ ਪੂਰਨ ਹੋਏ ਆਸ ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਅਵਿਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੂ ਕਾਚਾ ਆਵਾਗਮਨ ਮਿਟੈ ਪ੍ਰਭ ਸੇਵ ਆਗ ਤਿਆਗ ਚਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਿਕ ਉਪਾਵਨ ਛੁਟਨ ਹਾਰੇ ਸਿਮ੍ਰਿਤ ਸ਼ਾਸਤਰ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁੱਤ ਮੀਤ ਕੁਟਾਂਬਰ ਬਨਿਤਾ ਇਨ ਤੇ ਕਹੋ ਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਮਨ ਛੁਟਕਾਰ ਆਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਦਿਨ ਦੀਏ ਤਿਸ ਬੂਝੈ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੂ ਚੀਤ ਚਰਨ ਕਮਲ ਰਾਖੋ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਉ ਗੁਣ ਗਾਵ ਤੇਰੀ ਉਤਰ ਸਮੈਲ ਬਿਨ ਸਜਾਇਓ ਮੈਂ ਬਿਖ ਫੈਲ ਛੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨਾ ਹੋਏ ਚਿੰਤ ਬਸੈ ਸੁਖ ਨਾਲ ਸਾਸ ਗ੍ਰਹਿ ਸਰਨਾਮ ਸੰਭਾਲ ਛੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦਰਗਹਿ ਜੈਕਾਰ ਸਰਮ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੈ ਮਸਤਕ ਲੇਖ ਏਕੋ ਜਾਪ ਏਕੋ ਸਾਲ ਆਹੇ ਇੱਕ ਸਿਮਰ ਏਕੋ ਮਨ ਆਹੇ ਏਕਸ ਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹੇ ਪ੍ਰਭ ਆਪ ਅਨਿਕ ਵਿਸਥਾਰ ਏਕ ਤੇ ਭਏ ਏਕ ਰਾਧ ਪ੍ਰਾਸ਼ਟ ਗਏ
ਮਨ ਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭਿਨਤੀ ਆਪਣੀ ਭਗਤੀ ਲਾਏ ਅਸਤਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖੈ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੈ ਸੰਗ ਉਪਜੈ ਚਾਉ ਸਾਧਕੈ ਸੰਗ ਪਰੇ ਸਰਨਿਆਨ ਸਭ ਤਿਆਗ ਅੰਤਰ ਪ੍ਰਗਾਸ਼ ਅੰਤਿਮ ਲਿਵਲਾਗ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭਰਮ ਗਇਆ ਇਛ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸਕਾ ਸਾ ਤਿਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦਈਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰਿਆ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰਪੂਰੈ ਤਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨੋ ਸੀਸ਼ਾਰ ਸਰਬ ਕਲਿਆਣ ਸੁਖ ਨਿਦ ਨਾਮ ਬੂਟਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਹੀ ਸੁਆਓ ਨੇਤਰੋ ਪੇਖ ਦਰ ਸੁਖ ਹੋਏ ਮਨ ਵਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭਕ ਸੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨਹੀਤ ਹਮ ਨਿਰਗੁਣੀ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਇੱਕ ਨਿਮ ਕਰਕੇ ਗੁਣ ਗਾਏ ਅਨਿਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਮਾ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਪੇ ਹੀ ਫਿਰ ਜਾਪ ਅਸਤਪਦੀ ਜਬ ਅਕਾਰ ਕਸ਼ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਬੈਰ ਵਿਰੋਧ ਕੇ ਸੰਗ ਕਮਾਤ ਜਬ ਇਸਕਾ ਵਰਨ ਚਿਹਨਾ ਜਾਪਤ ਤਬ ਹਰਕ ਸੋ ਕਹੁ ਕਿਸੈ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਾਂ ਮੋਹ ਕਹਾਂ ਕਿਸ ਹੋਵਤ ਭਰਮ ਆਪਨ ਖੇਲ ਆਪ ਵਰਤੀਜਾ ਨਾਨਕ ਕਰਨੈ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੁ ਕਿਸ ਕਹੁ ਗਨੀ ਜਬ ਇਕੈ ਹਰਿ ਅਗਮ ਅਪਾਰ ਤਬ ਨਰਕ ਸੁਰਗ ਕਹੁ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਤ ਸੁਭਾਏ ਤਬ ਸਿਵ ਸਕਤ ਕਹੋ ਕਿਤ ਠਾਏ ਜਬ ਆਪੇ ਆਪੇ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਲਿਤ ਆਪ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਨ ਆਸਨ ਤਹਿ ਜਨਮ ਮਰਨ ਕਉ ਕਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਭਿਗਤ ਅਗੋਚਰ ਪ੍ਰਭ ਏਕਾ ਤਬ ਚਿੱਤਰਗੁਪਤ ਕਿਸ ਪੁੱਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪ ਆਪਣ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ
ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਹੋ ਕਿਆ ਧੋਤਾ। ਜੈ ਨਿਰੰਜਨ ਨਿਰੰਕਾਰ ਨਿਰਬਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ। ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕੋ ਕੀਸ। ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੈ ਭੂ ਕਵਨ ਤ੍ਰਿਪਤਾਵੈ। ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸਮਾਰ। ਜਬ ਆਪਣੀ ਸੋਭਾ ਆਪਣ ਸੰਗ ਮਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ। ਜੈ ਸਰਬ ਕਲਾ ਆਪੇ ਪ੍ਰਬੀਨ ਤੈ ਵੇਦਕ ਦੇਵ ਕਹਾਂ ਕੋ ਚੀਨ। ਜਬ ਆਪਣ ਆਪ ਆਪ ਉਰਧਾਰੈ ਤੋ ਸਭਨ ਤੋ ਸਗਨ ਅਪਸਗਨ ਕਹਾਂ ਵਿਚਾਰੈ। ਜੈ ਆਪਣ ਉੱਚ ਆਪਣ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਐ ਚੇਰਾ। ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਣੋ ਆਪ। ਜੈ ਅਛਲ ਅਛੇਦ ਭੇਦ ਸਮਾਇਆ ਊਹਾਂ ਕਿਸੈ ਵਿਆਪਤ ਮਾਇਆ। ਪੁਸਕੋ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪ੍ਰਵੇਸ਼। ਜੈ ਏਕੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜੈ ਆਪਣ ਆਪ ਆਪ ਪਤਿਆਰਾ ਤੈ ਕੌਣ ਕਥੈ ਕੌਣ ਸੁਣੈ ਹਾਰਾ। ਬਹੁ ਬੇਅੰਤ ਉੱਚ ਤੇ ਉੱਚਾ ਨਾਨਕ ਆਪਸਕੋ ਆਪੇ ਪਹੁ ਉੱਚਾ। ਜੈ ਆਪ ਰਚਿਓ ਪ੍ਰਪੰਚਕਾਰ ਤੇ ਗੁਣ ਮੈਂ ਕੀਨੋ ਵਿਸਥਾਰ। ਪਾਪੁਨ ਤੇ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ। ਆਲ ਜਾਲ ਮਾਇਆ ਜੰਜਾਲ ਹਮੈ ਮੋਹ ਭਰਮ ਪੈ ਭਾਰ। ਦੁੱਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀਓ ਬਖਿਆਨ। ਆਪਣ ਖੇਲ ਆਪ ਕਰ ਦੇਖਿਆ ਖੇਲ ਸੰਕੋਚੈ ਤੋ ਨਾਨਕ ਏਕੈ। ਜੈ ਅਭਿਗਤ ਭਗਤ ਤੈ ਆਪ। ਜੈ ਪਸਰੈ ਪਾਸਾਰ ਸੰਤ ਪ੍ਰਤਾਪ। ਦੁਹ ਪਾਕਾ ਆਪੇ ਧਨੀ ਉਨਕੀ ਸੇਵਾ ਉਨਕੀ ਸੋਭਾ ਨੂੰ ਬਣੀ। ਆਪੇ ਕੌਤੁਕ ਕਰੈ ਅਨੰਤ ਜੋਜ ਆਪੇ ਰਸ ਭੋਗਨ ਨਿਰਜੋਗ। ਜਿਸ ਭਾਵੈ ਤਿਸ ਆਪਣ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ।

ਨਾਨਕੇ ਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ ਆਪੇ ਏਕ ਆਪ ਵਿਸਥਾਰ ਜਾਂ ਤਿਸ ਪਾਵੇ ਤਾਂ ਸਿਸ਼ਟੁ ਉਪਾਇ ਆਪਣੇ ਪਾਣੇ ਲਏ ਸਮਾਏ ਤੁਮ ਤੇ ਪਿੰਨ ਨਹੀਂ ਕਿਛੁ ਹੋਏ ਆਪਨ ਸੂਤ ਸਭ ਜਗਤ ਪੁਰੋਏ ਜਾ ਕੋ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੂਈ ਜਿਨ ਪਾਏ ਸੋ ਸਮਦਰਸੀ ਤਤ ਗਾਵੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਯੰਤਰ ਸਭਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨਾ ਮਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹੇ ਅਭਿਆਪ ਪ੍ਰਤਪਾਲੇ ਜੀਅਨ ਬਾ ਭਾਂਤ ਜੋ ਜੋ ਚੋ ਸੁਤ ਸਹਿਤ ਆਤ ਜਿਸ ਭਾਵੈ ਜਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਵਿ ਮਾਨਿਆ ਕਰਨ ਹਾਰ ਨਾਨਕ ਜਾਣਿਆ ਜਨ ਲਾਗਾ ਹਰੇ ਕੈ ਨਾ ਤਿਸਕੀ ਆਸਨਾ ਬਿਰਥੀ ਜਾਏ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਜ ਪਰਮ ਪਦ ਪਾਏ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਧਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇ

ਏਕਾ ਕਰ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਨ ਤਨ ਕਾ ਹੈ ਸੁਭਾਵ। ਆਠ ਪਹਿਰ ਪ੍ਰਾਪੇਖੋ ਨੇਰਾ, ਮਿਟੈ ਅਗਿਆਨ ਬਿਨ ਸਹਿ ਅੰਧੇਰਾ, ਸੁਨ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਾਲਤ ਪਾਲ ਤੁਹਲੇ ਹੋ ਸਵਾਰ, ਰਾਮ ਨਾਮ ਅੰਤਰ ਉਰਧਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਸੈ ਤਿਸ ਸਾਚ ਪ੍ਰੀਖਿਆ। ਮਨ ਤਨ ਨਾਮ ਜਪੋ ਲੇ ਬੁਲਾਏ, ਦੁੱਖ ਦਰਦ ਮਨ ਤੇ ਪਾਉ ਜਾਏ, ਸੱਚ ਵਾਪਾਰ ਕਰੋ ਵਾਪਾਰੀ, ਦਰਗਾਹ ਨਿਭੈ ਖੇਪ ਤੁਮਾਰੀ। ਏਕਾ ਟੇਕ ਰੁਖੋ ਮਨ ਮਾਹੇ, ਨਾਨਕ ਬਹੁਰ ਨਾ ਆਵੈ ਜਾਹੇ, ਜਿਸ ਤੇ ਦੂਰ ਕਹਾਂ ਕੋ ਜਾਏ, ਉਭਰੈ ਰੱਖ ਨਿਹਾਰ ਧਿਆਏ। ਨਿਰਭਉ ਜਪੈ ਸਗਲ ਪਾਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੋਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁੱਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾ ਮਿਟੈ ਅਹੰਕਾਰ, ਤਿਸ ਜਨ ਕੋਈ ਨਾ ਪਹੁੰਚਣ ਹਾਰ, ਸਰੂਪ ਠਾਠਾ ਗੁਰਸੂਰਾ, ਨਾਨਕ ਤਾਗੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੀ ਦਿਸ਼ਟ, ਦਰਸ਼ਨ ਪੇਖਤ ਉਦਿਤ ਸ੍ਰਿਸ਼ਟ, ਚਰਨ ਕਮਲ ਜਾ ਕੀ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੇ ਪੁਰਖ ਪ੍ਰਧਾਨ, ਜਿਸ ਮਨ ਵਸੈ ਸੋਤ ਨਿਹਾਲ, ਤਾ ਕੈ ਨਿਕਟ ਨਾ ਆਵਤ ਕਾਲ। ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਕਰ ਤਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼ ਅਸ਼ਟਪਦੀ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ, ਸੁਨ ਸਮਾਧ ਅਨਹਤੈ ਨਾਦ, ਕਹਿਣ ਨਾ ਜਾਏ ਅਚਰਜ ਬਿਸਮਾਦ। ਤੈਂ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋਅੰਤ ਸੋ ਬਾਹਰ ਆਨੰਦ, ਘਟ ਘਟ ਪਿਆ ਪ੍ਰਹਿਆ ਭਗਵੰਤ। ਤਰਨ ਮਾਹੀ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬੰਤਨ ਪਰਬਤ ਹੈ ਪਾਰ ਰਮ, ਜੈਸੀਆ ਕੈ ਤੈਸਾ ਕਰਮ। ਪਾਉਣ ਪਾਣੀ ਬੈਸੰਤਰ ਮਾਹੇ, ਚਾਰ ਕੁੰਡ ਦੇ ਦਿਸੇ ਸਮਾਹੇ, ਤਿਸ ਤੇ ਬਿਰ ਨਹੀਂ ਕੋਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ। ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀਅਰ ਸੋ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਡੋਲਾਂ ਕਬੂ ਡੋਲੈ। ਸਰਬ ਕਲਾ ਕਰ ਖੇਡੈ ਖੇਲ, ਮੋਲ ਨਾ ਪਾਈਏ ਗੁਣੈ ਅਮੋਲ, ਸਰਬ ਜੋਤ ਮੈਂ ਜਾਗੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹ ਵਿਸਾਸ, ਸੰਤ ਜਨਾ ਕਾ ਵੇਖਣ ਸਭ ਬ੍ਰਹਮ, ਸੰਤ ਜਨਾ ਕੇ ਹਿਰਦੈ ਸਭ ਧਰਮ। ਸੰਤ ਜਨਾ ਸੁਨੇ ਸਭ ਬਚਨ, ਸਰਵ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਏ ਸੁਖ ਮਾਨੇ, ਕਰਨ ਕਰਾਵ ਨਹਾਰ ਬ੍ਰਹ ਜਾਣੈ, ਅੰਤਰ ਵਸੇ ਬਾਹਰ ਪੀਓਹੀ, ਨਾਨਕ ਦਰਸਨ ਵੇਖ ਸਭ ਮੋਹੀ। ਆਪ ਸਤਿ ਗਿਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾ ਕਰੇ ਵਿਸਥਾਰ, ਤਿਸ ਭਾਵੈ ਤਾ ਏਕੰਕਾਰ। ਅਨਕ ਕਲਾ ਲਖੀ ਨ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਐ ਦੋਰੇ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬਜਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਨ ਆਪ ਵੇਖਣ ਹਾਰਾ। ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਨਾ, ਆਪਨ ਜਾਨ ਇੱਕ ਖੇਲ ਬਣਾਇਆ, ਆਗਿਆ ਕਰ ਕੀ ਨੀ ਮਾਇਆ। ਸਭ ਕਹਿ ਮਧ ਲਿਪਤੋ ਰਹਿ, ਜੋ ਕੁਛ ਕਹਿਣ ਸੋ ਆਪੇ ਕਹੇ, ਆਗੈ ਆਵੇ ਆਗਿਆ ਜਾਏ, ਨਾਨਕ ਜਾ ਪਾਵੇ ਤਾ ਲਏ ਸਮਾਏ। ਇਸ ਤੇ ਹੋਏ ਸੋ ਨਾਹੀ ਬੁਰਾ, ਓ ਰਹਿ ਕਹੋ ਕਿਨੇ ਕੁਛ ਕਰਾ, ਆਪ ਭਲਾ ਕਰਤੂਤ ਅਤਿ ਨੀਕੀ, ਆਪੇ ਜਾਣੇ ਆਪਣੇ ਜੀ ਕੇ। ਆਪ ਸਾਠ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਜ, ਤਾਂ ਕੀ ਗਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਤਿਸ ਗਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹ ਜਾਨ, ਜੋ ਜਾਨ ਤਿਸ ਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਓ ਧਨਵੰਤ ਕੁਲਵੰਤ ਪਤਿਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਪਨ

ਅਸ਼ਟਪਦੀ ਪੂਰੇ ਗੁਣ ਕਾ ਸੁਰ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਭਜ ਪਰਮਾਨੰਦ ਨਰਕ ਨਿਵਾਰੋ ਤਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਾ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈਦਾਰ ਉੱਤਮ ਸਲੋਕ ਸਾਧ ਕੇ ਬਚਨ ਅਮਰੀਕ ਲਾਲ ਇਹ ਰਤਨ ਸੁਨਤ ਕਮਾਵਤ ਹੋ ਤੋ ਉਧਾਰ ਆਵਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਗਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਹਦ ਵਾਜੈ ਸੁਨ ਸੁਨ ਅਨੰਦ ਕਰੀ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨ ਉਦਰੇ ਤਨ ਕੇ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸਭ ਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਵਤਾਰੀ ਨਾਨਕ ਨਿਭੀ ਖੇਪ ਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਕਗ ਚੀਤ ਸੁਖ ਮੁਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹਤ ਨਿਧਾਨ ਸਾਰ ਪਿਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹਰ ਨ ਹੋਵੇ ਆਪਨ ਜਾਨ ਹਰ ਧਨ ਖਾਟ ਚਲੈ ਜਨ ਸੋਏ ਨਾਨਕ ਸਹਿ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਪੁੱਤ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਪਾਨੇ ਗੁਰੂ ਨਾਨਕ ਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਚਰਨ ਹਜ਼ੂਰੀ ਅੰਦਰ ਸੁਭਾਏਮਾਨ ਜੁੜ ਬੈਠੀ ਸਾਧ ਸੰਗਤ ਜੀ, ਆਪ ਬੜੇ ਹੀ ਅਦਬ ਅਤੇ ਸਤਿਕਾਰ ਸਹਿਤ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਦੇ ਮਹਾਂਵਾਕਾਂ ਅਨੁਸਾਰ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਸ਼੍ਰਵਣ ਕਰ ਰਹੇ ਸੋ। ਸੋ ਹੁਣ ਬੜੇ ਹੀ ਸਤਿਕਾਰਯੋਗ ਭਾਈ ਰਵਿੰਦਰ ਪਾਲ ਸਿੰਘ ਜੀ ਆਪ ਜੀ ਨੂੰ ਕਥਾ ਵਿਚਾਰਾਂ ਸ਼੍ਰਵਣ ਕਰਵਾਉਣਗੇ। ਆਪ ਜੀ ਇਸੇ ਪ੍ਰਕਾਰ ਇਕਾਗਰਿਤ ਬੈਠੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਹੁਕਮ ਦੇ ਰੂਪ ਦੇ ਵਿੱਚ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਤਿਗੁਰਾਂ ਨੇ ਜੋ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 701 ਪਰ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਰਾਗ ਜੈਤਸਰੀ ਦੇ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ। ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਵਿੱਚ ਜੋ ਅਵਸਥਾ ਸਾਡੇ ਸਨਮੁੱਖ ਬਖਸ਼ਿਸ਼ ਰੂਪ ਦੇ ਵਿੱਚ ਰੱਖੀ ਹੈ, ਅਧਿਆਤਮਿਕ ਅਵਸਥਾ ਦਾ ਜਿਹੜਾ ਸ਼ਿਖਰ ਮਹਾਰਾਜ ਜੀ ਨੇ ਦੱਸਿਆ ਕਿ ਜਿੱਥੇ ਕਰਤੇ ਪੁਰਖ ਦੇ ਪ੍ਰਥਾਏ ਪ੍ਰੇਮ ਜਾਗ ਜਾਏ, ਅਤੇ ਪ੍ਰੇਮ ਜਾਗ ਜਾਣ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਅੰਦਰ ਦੀ ਅਵਸਥਾ ਜਿਹੜੀ ਹੈ ਉਹ ਕਰਤੇ ਪੁਰਖ ਦੇ ਮਿਲਾਪ ਵਾਲੇ ਪਾਸੇ ਦੌੜਨਾ ਸ਼ੁਰੂ ਕਰਦੀ ਹੈ, ਉਸ ਵੇਲੇ ਦੁਨੀਆ ਦੀ ਹਰੇਕ ਸਮਰੱਥਾ, ਹਰੇਕ ਬਿਰਤੀ, ਹਰੇਕ ਉਹ ਅਵਸਥਾ ਜਿਹੜੀ ਹੈ ਉਹ ਤਤਪਰ ਹੈ ਕਿ ਕਰਤੇ ਪੁਰਖ ਦੇ ਪ੍ਰਥਾਏ ਸਮਰਪਣ ਭਾਵਨਾ ਸਹਿਤ ਮਿਲਾਪ ਹੋ ਜਾਏ। ਕਰਤੇ ਪੁਰਖ ਦੀ ਯਾਦ ਜਿਹੜੀ ਹੈ ਉਹ ਜੀਵਨ ਦੇ ਵਿੱਚ ਪ੍ਰਤੱਖ ਹੋ ਜਾਏ, ਇਹ ਅਵਸਥਾ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਬਣ ਜਾਂਦੀ। ਇਸ ਪਾਵਨ ਸ਼ਬਦ ਵਿੱਚ ਵੀ ਮਹਾਰਾਜ ਜੀ ਨੇ ਇਹੀ ਨਿਰਣਾ ਸਾਡੇ ਸਨਮੁੱਖ ਕੀਤਾ ਹੈ ਕਿ ਜਿਸ ਦੇ ਹਿਰਦੇ ਵਿੱਚ ਕਰਤੇ ਪੁਰਖ ਦੀ ਯਾਦ, ਅਕਾਲ ਪੁਰਖ ਦੀ ਬੰਦਗੀ ਦਾ ਪ੍ਰੇਮ ਬਣ ਗਿਆ ਅਤੇ ਮਿਲਾਪ ਵਾਲੇ ਪਾਸੇ ਜਦੋਂ ਉਹਦੀ ਸੁਰਤ ਦੌੜਦੀ ਹੈ ਅਤੇ ਮਿਲਾਪ ਵਾਲੇ ਪਾਸੇ ਦੌੜਨ ਵਾਲੀ ਸੁਰਤ ਦਾ ਜਿਹੜਾ ਸੁਭਾਵਿਕ ਰੂਪ ਹੈ ਉਸ ਪ੍ਰਥਾਏ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜਿਹੜਾ ਹੈ ਉਹ ਅੱਜ ਦਾ ਇਹ ਨਿਰਣਾ ਸਾਡੇ ਸਨਮੁੱਖ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਆਪ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਇਸ ਪਾਵਨ ਸ਼ਬਦ ਦੀ ਆਰੰਭਤਾ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਜੈਤਸਰੀ ਮਹੱਲਾ ਪੰਜਵਾਂ। ਜੈਤਸਰੀ ਰਾਗ ਹੈ, ਵੈਸੇ ਜਦੋਂ ਇਹਦੇ ਸੰਧੀ ਛੇਦ ਅਰਥ ਕਰਦੇ ਹਾਂ ਤਾਂ ਜੈਤ ਨਾਮ ਵੀ ਜਿੱਤ ਦਾ ਹੈ, ਜਿਹਨੇ ਇੰਦਰੀਆਂ ਦੀ ਜਿੱਤ ਕਰ ਲਈ, ਪੰਜ ਕਰਮ ਇੰਦਰੇ ਔਰ ਪੰਜ ਗਿਆਨ ਇੰਦਰੇ ਜਿਹਨੇ ਜਿੱਤ ਲਏ, ਉਸ ਤੋਂ ਬਾਅਦ
ਸਰੀ ਭਾਵ ਉਹਦਾ ਅੰਦਰ ਜਿਹੜਾ ਹੈ ਨਿੱਜ ਜਿਹੜਾ ਹੈ ਉਹ ਸਰ ਹੋ ਜਾਂਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਖਸ਼ਿਸ਼ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਰੱਖੀ। ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਜੈਤਸਰੀ ਰਾਗ ਦੇ ਵਿੱਚ ਇੰਦਰੀਆਂ ਨੂੰ ਸਰ ਕਰ ਲੈਣ ਕਰਕੇ ਮਨ ਭਾਵ ਕੇ ਨਿੱਜ ਜਿਹੜਾ ਹੈ ਉਹ ਸਰ ਹੋ ਜਾਂਦਾ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ। ਮਹਾਰਾਜ ਜੀ ਨੇ ਆਰੰਭਤਾ ਕੀਤੀ, ਕੋਈ ਜਨ ਹਰ ਸਿਉਂ ਦੇਵੈ ਜੋਤ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਕੋਈ ਜਨ, ਕੋਈ ਸੇਵਕ, ਕੋਈ ਅਭਿਆਸੀ ਗੁਰਮੁਖ ਜਿਹੜਾ ਕਰਤੇ ਪੁਰਖ ਦੇ ਮਾਰਗ ਦੇ ਉੱਪਰ, ਪੈਂਡੇ ਦੇ ਉੱਪਰ ਚੱਲਣ ਦੀ ਸਮਰੱਥਾ ਰੱਖਦਾ ਹੋਵੇ, ਹਰ ਸਿਉਂ ਜੇਵੈ ਜੋਰ, ਕਹਿੰਦੇ ਨੇ ਉਹ ਅਕਾਲ ਪੁਰਖ ਦੇ ਨਾਲ ਮੇਰਾ ਜੋੜ ਕਰਵਾ ਦੇਵੇ, ਮਿਲਾਪ ਕਰਵਾ ਦੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਬਚਨ ਆਖਿਆ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿੱਚ ਆਈ। ਮਹਾਰਾਜ ਜੀ ਕਹਿੰਦੇ ਕੋਈ ਵੀ ਆਣ ਕੇ ਉਹ ਕਰਤਾ ਪੁਰਖ ਪ੍ਰੀਤਮ ਅਕਾਲ ਪੁਰਖ ਨਾਲ ਮੇਰਾ ਮਿਲਾਪ ਕਰਵਾ ਦੇ, ਹਉ ਤਿਸ ਪਹਿ ਆਪ ਵਿੱਚ ਆਈ। ਮੇਰੀ ਅੰਦਰ ਦੀ ਅਵਸਥਾ ਇਹ ਹੈ ਕਿ ਮੈਂ ਆਪਣਾ ਆਪਾ ਉਹਦੇ ਅੱਗੇ ਵੇਚ ਦਿਆਂਗਾ, ਬਸ ਉਹਦੇ ਬਦਲੇ ਮੈਨੂੰ ਕਰਤੇ ਪੁਰਖ ਦਾ ਮਿਲਾਪ ਚਾਹੀਦਾ। ਅਕਾਲ ਪੁਰਖ ਦੇ ਮਿਲਾਪ ਦੀ ਅਵਸਥਾ ਜੀਵਨ ਵਿੱਚ ਜ਼ਰੂਰੀ ਲਾਜ਼ਮੀ ਚਾਹੀਦੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪਹਿ ਆਪ ਵਿੱਚ ਆਈ। ਦਰਸ਼ਨ ਹਰ ਦੇਖਣ ਕਹਿ ਤਾਈ, ਕੇਵਲ ਅਕਾਲ ਪੁਰਖ ਦੇ ਦਰਸ਼ਨਾਂ ਵਾਸਤੇ, ਨਿਰੰਕਾਰ ਦੇ ਦੀਦਾਰ ਉਸ ਕਰਤੇ ਪੁਰਖ ਦੀਆਂ ਬਖਸ਼ਿਸ਼ਾਂ ਵਾਸਤੇ, ਹੁਣ ਤਿਸ ਪਹਿ ਆਪ ਵਿੱਚ ਆਈ। ਇੱਕ ਪਾਸੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਨਿਰਣਾ ਸਾਡੇ ਸਨਮੁੱਖ ਆਖਿਆ ਕਿ ਜਿਸ ਦਿਨ ਸਾਡੇ ਅੰਦਰ ਦੀ ਅਵਸਥਾ ਟਿਕਾ ਰੂਪ ਦੇ ਵਿੱਚ ਬਣ ਜਾਂਦੀ ਹੈ ਅਤੇ ਉੱਥੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ ਦੀ ਅਵਸਥਾ ਜਦੋਂ ਬਣਦੀ, ਉੱਥੇ ਫਿਰ ਸਿੱਖ ਆਣ ਕੇ ਅਰਦਾਸ ਕਰਦਾ ਹੈ। ਉਹ ਅਰਦਾਸ ਜੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਨਮੁੱਖ ਰੱਖੀ ਕਿ ਮੈਂ ਮਨ ਤਨ ਬਿਰਹੋਂ ਅਤ ਅਗਲਾ, ਕਿਉਂ ਪ੍ਰੀਤਮ ਮਿਲੈ ਘਰ ਆਏ, ਜਾਂ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖਿਆ ਦੁੱਖ ਜਾਏ, ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਏ, ਹਮ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ ਮੇਲੇ ਹਰ ਸੋਏ। ਮਹਾਰਾਜ ਕਹਿਣ ਲੱਗੇ ਇਹ ਅੰਦਰ ਦੀ ਬਿਰਤੀ ਜਿਹੜੀ ਅਵਸਥਾ ਜਿਹੜੀ ਹੈ ਉਹ ਕਰਤੇ ਪੁਰਖ ਦੇ ਪ੍ਰਥਾਏ ਸਮਰਪਣ ਭਾਵਨਾ ਦੇ ਨਾਲ। ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਜਦੋਂ ਇੱਕ ਪ੍ਰੇਮ ਬਿਰਤੀ ਬਣ ਜਾਏ ਸਿੱਖ ਦੇ ਜੀਵਨ ਵਿੱਚ, ਫਿਰ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ੍ਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਹੋਇਆ, ਇਸ ਸ਼ਬਦ ਵਿੱਚ ਬਖਸ਼ਿਸ਼ ਕਰਕੇ ਕਹਿੰਦੇ ਮੈਂ ਮਨ ਤਨ ਬਿਰਹੋਂ ਅਤ ਅਗਲਾ, ਕਹਿੰਦੇ ਨੇ ਮੇਰੇ ਮਨ ਵਿੱਚ ਮੇਰੇ ਤਨ ਦੇ ਵਿੱਚ ਬਹੁਤ ਸਮਰੱਥਾ ਕਰਕੇ ਜਿਹੜਾ ਹੈ ਉਹ ਬਿਰਹੋਂ ਪੈਦਾ ਹੋ ਗਿਆ, ਬੈਰਾਗ ਪੈਦਾ ਹੋ ਗਿਆ। ਮੈਂ ਮਨ ਤਨ ਬਿਰਹੋਂ ਅਤ ਅਗਲਾ, ਕਿਉਂ ਪ੍ਰੀਤਮ ਮਿਲੈ ਘਰ ਆਏ, ਕਹਿੰਦੇ ਮੇਰੇ ਮਨ ਵਿੱਚ ਮੇਰੇ ਤਨ ਦੇ ਵਿੱਚ ਬਿਰਹਾ ਪੈਦਾ ਹੋ ਗਏ ਕਿ ਕਿਵੇਂ ਅਕਾਲ ਪੁਰਖ ਨਿਰੰਕਾਰ ਜਿਹੜਾ ਹੈ ਉਹ ਮਿਲਾਪ ਕਰੇ, ਕਿਉਂ ਪ੍ਰੀਤਮ ਮਿਲੈ ਘਰ ਆਏ। ਅਤੇ ਸਵਾਲ ਸਤਿਗੁਰੂ ਜੀ ਦਾ ਇਹ ਸੀ ਵੀ ਮਿਲਾਪ ਨਾਲ ਹੁੰਦਾ ਕੀ ਹੈ, ਮਿਲਾਪ ਨਾਲ ਬਣੇਗਾ ਕੀ। ਉੱਥੇ ਫਿਰ ਸਤਿਗੁਰੂ ਜੀ ਕਹਿੰਦੇ ਕਿ ਜਾਂ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖਿਆ ਦੁਖਦਾਏ, ਕਹਿੰਦੇ ਨੇ ਜਦੋਂ ਮੈਂ ਆਪਣਾ ਪ੍ਰੀਤਮ ਨਿਰੰਕਾਰ ਅਕਾਲ ਪੁਰਖ ਦੇਖਦਾ ਹਾਂ ਉਹਦੇ ਦਰਸ਼ਨ ਕੀਤਿਆਂ ਮੇਰਾ ਦੁੱਖ ਚਲਾ ਜਾਂਦਾ, ਜਾਂ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖਿਆ ਦੁੱਖ ਜਾਏ ਮੇਰੇ। ਇੱਥੋਂ ਤੱਕ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਜਾਏ ਪੁੱਛਾਂ ਤਿੰਨਾ ਸੱਜਣਾ, ਇਹ ਅਵਸਥਾ ਸੀ, ਜਾਏ ਪੁੱਛਾਂ ਤਿੰਨਾ ਸੱਜਣਾ ਪ੍ਰਭ ਕਿਤ ਬਿਦ ਮਿਲੈ ਮਿਲਾਏ, ਮੈਂ ਜਾ ਕੇ ਉਹਨਾਂ ਸੱਜਣਾਂ ਨੂੰ ਪੁੱਛਾਂ ਵੀ ਮੈਨੂੰ ਮਿਲਾਪ ਦੀ ਅਵਸਥਾ ਦੱਸ ਦਿਓ ਕਿ ਉਹ ਕਰਤੇ ਪੁਰਖ ਨਾਲ ਮਿਲਾਪ ਦੀ ਜਿਹੜੀ ਹੈ ਉਹ ਬਿਰਤੀ ਕੀ ਹੈ, ਕਿਸ ਤਰ੍ਹਾਂ ਮਿਲਾਪ ਹੋ ਸਕਦਾ, ਕਿਉਂਕਿ ਮਿਲਾਪ ਨਾਲ ਸੁੱਖ ਹੈ, ਆਤਮਿਕ ਆਨੰਦ ਹੈ। ਭਗਤ ਫਰੀਦ ਸਾਹਿਬ ਜੀ ਨੇ ਜਦੋਂ ਤੁਰਨ ਦੀ ਗੱਲ ਕੀਤੀ, ਕਰਤੇ ਪੁਰਖ ਦੇ ਨਾਲ ਮਿਲਾਪ ਦੀ ਗੱਲ ਕੀਤੀ, ਤਾਂ ਉੱਥੇ ਫਿਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਭਗਤ ਫਰੀਦ ਸਾਹਿਬ ਜੀ ਨੇ ਬਹੁਤ ਸੋਹਣੇ ਨਿਰਣੇ ਸਾਡੇ ਸਨਮੁੱਖ ਲਿਖੇ। ਕਹਿਣ ਲੱਗੇ ਫਰੀਦਾ ਤਨ ਸੁੱਕਾ,
ਪਿੰਜਰ ਥਿਆ ਤਲੀਆਂ ਖੁੰਡੇ ਕਾਗ ਅਜੇ ਸੋ ਰੱਬ ਨਾ ਬਹੁੜੇ ਉਹ ਦੇਖ ਬੰਦੇ ਕੇ ਭਾਗ। ਕਹਿੰਦੇ ਨੇ ਬਹੁਤ ਲੰਮੇ ਸਮੇਂ ਤੋਂ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ 'ਤੇ ਇਹ ਅਵਸਥਾ ਬਣਨ ਵਾਸਤੇ ਕਰਤੇ ਪੁਰਖ ਦੀ ਯਾਦ ਬਣਨ ਵਾਸਤੇ ਇਸ ਬਿਰਤੀ ਸਹਿਤ ਬੈਠੇ ਹਾਂ। ਅਤੇ ਮਹਾਰਾਜ ਸਤਿਗੁਰੂ ਸਾਹਿਬ ਕਹਿਣ ਲੱਗੇ ਕਿ ਜੀਵਨ ਵਿੱਚ ਫਰੀਦਾ ਤਨ ਸੁੱਕਾ ਪਿੰਜਰ ਥਿਆ ਤਲੀਆਂ ਖੁੰਡੇ ਕਾਗ, ਤਨ ਸੁੱਕ ਚੁੱਕਾ ਹੈ ਬੰਦਗੀ ਕਰ ਕਰਕੇ ਪਿੰਜਰ ਹੋ ਗਿਆ ਹੈ। ਵਿਕਾਰਾਂ ਰੂਪੀ ਕਾਂ ਨੇ ਜਿਹੜਾ ਹੈ ਉਹ ਚੰਗੇ ਕਿਰਤ ਕਰਮ ਰੂਪੀ ਤਲੀਆਂ ਜਿਹੜੀਆਂ ਨੇ ਉਹ ਬਿਲਕੁਲ ਖੁੰਡ ਲਈਆਂ ਹਨ। ਤਲੀਆਂ ਖੁੰਡੇ ਕਾਗ ਅਜੇ ਸੋ ਰੱਬ ਨਾ ਬਹੁੜਿਓ, ਕਹਿਣ ਲੱਗੇ ਅਜੇ ਵੀ ਅਕਾਲ ਪੁਰਖ ਨਿਰੰਕਾਰ ਬੌੜੀ ਨਹੀਂ ਕੀਤੀ, ਅਜੇ ਵੀ ਉਹ ਆਇਆ ਨਹੀਂ ਹੈ। ਅਜੇ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ। ਮਹਾਰਾਜ ਜੀ ਕਹਿਣ ਲੱਗੇ ਅਜੇ ਵੀ ਉਹ ਅਕਾਲ ਪੁਰਖ ਕਰਤਾ ਪੁਰਖ ਆਇਆ ਨਹੀਂ ਹੈ। ਇੱਕ ਪਾਸੇ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤਾ, ਭਗਤ ਕਬੀਰ ਸਾਹਿਬ ਜੀ ਸਪਸ਼ਟ ਕਰਕੇ ਕਹਿੰਦੇ, ਉਹ ਕਹਿੰਦੇ ਕਿ ਜੀਵਨ ਦੇ ਵਿੱਚ ਜਦੋਂ ਇਨਸਾਨ ਇਸ ਪਾਸੇ ਤੁਰਦਾ ਹੈ ਰੱਬ ਵਾਲੇ ਪਾਸੇ, ਅਤੇ ਉਹਦੇ ਵਾਸਤੇ ਸਭ ਤੋਂ ਉੱਤਮ ਚੀਜ਼ ਇਹੀ ਹੈ ਕਿ ਉਹ ਆਪਣੇ ਜੀਵਨ ਨੂੰ ਉਸ ਢੰਗ ਨਾਲ ਸਮਰਪਿਤ ਕਰਦਾ ਜਿਹੜੇ ਢੰਗ ਕਰਕੇ ਕਰਤੇ ਪੁਰਖ ਦਾ ਮਿਲਾਪ ਹੋ ਸਕੇ। ਭਗਤ ਕਬੀਰ ਸਾਹਿਬ ਜੀ ਬਚਨ ਕਰਕੇ ਸਮਝਾਉਂਦੇ, ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੀ ਮਿਲੈ ਭਗਵਾਨ। ਕਹਿੰਦੇ ਨੇ ਕਿ ਭਗਤ ਕਬੀਰ ਸਾਹਿਬ ਜੀ ਦੇ ਮਨ ਦਾ ਫੁਰਨਾ ਇਹ ਬਣਿਆ ਕਿ ਅਕਾਲ ਪੁਰਖ ਜੇ ਤੇਰੇ ਦਰ ਦਾ ਮਿਲਾਪ ਚਾਹੀਦਾ ਤਾਂ ਮੈਂ ਰੋੜੇ ਦੇ ਵਾਂਗ ਠੋਕਰਾਂ ਖਾਣ ਵਾਸਤੇ ਤਿਆਰ ਹਾਂ। ਰੋੜਾ ਬਣਨ ਦੀ ਤਿਆਰੀ ਹੈ, ਜੇ ਰੋੜਾ ਬਣ ਕੇ ਚਾਰ ਬੰਦੇ ਠੋਕਰਾਂ ਮਾਰਨਗੇ, ਚਾਰ ਬੰਦੇ ਠੁੱਡ ਵੀ ਮਾਰ ਜਾਣਗੇ, ਦੁੱਖ ਵੀ ਦੇ ਦੇਣਗੇ, ਤਾਂ ਪਰਵਾਹ ਕੋਈ ਨਹੀਂ। ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਮੈਂ ਆਪਣਾ ਹੰਕਾਰ ਛੱਡ ਕੇ ਲੋਕਾਂ ਦੀਆਂ ਠੋਕਰਾਂ ਖਾਣ ਵਾਸਤੇ ਵੀ ਤਿਆਰ ਹਾਂ, ਤੁਸੀਂ ਕਿਰਪਾ ਕਰੋ। ਅਖੀਰ ਕਰਤੇ ਪੁਰਖ ਨੇ ਜਦੋਂ ਅੰਦਰ ਨੂੰ ਸੁਰਤ ਨੂੰ ਝਾਤੀ ਮਾਰਨ ਦਾ ਸਮਾਂ ਦਿੱਤਾ, ਫਿਰ ਅਗਲੀ ਅਵਸਥਾ ਆ ਗਈ। ਕਹਿਣਗੇ ਰੋੜਾ ਹੋਆ ਤੂੰ ਕਿਆ ਭਇਆ, ਇਹ ਜੀਵਨ ਦੇ ਵਿੱਚ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਕਹਿਣਗੇ ਇਸ ਤਰ੍ਹਾਂ ਦਾ ਕੋਈ ਸੇਵਾਦਾਰ ਹੋ ਜਾਏ ਤਾਂ ਫਿਰ ਰੱਬ ਮਿਲ ਸਕਦਾ ਹੈ। ਰੋੜਾ ਹੋਆ ਤੂੰ ਕਿਆ ਭਇਆ ਜੋ ਪੰਥੀ ਕਹੋ ਦੁੱਖ ਦੇ। ਕਹਿੰਦੇ ਨੇ ਜਦੋਂ ਰੋੜਾ ਹੀ ਬਣ ਗਏ ਤਾਂ ਫਿਰ ਫਾਇਦਾ ਕੀ, ਜਦੋਂ ਕਿਸੇ ਪੰਥੀ ਨੂੰ ਜੇ ਕੋਈ ਰਸਤੇ ਵਿੱਚ ਤੁਰਿਆ ਆਉਂਦਾ ਬੰਦਾ ਠੇਡਾ ਖਾ ਕੇ ਡਿੱਗ ਪਿਆ। ਅਸਲ ਦੇ ਵਿੱਚ ਮਹਾਰਾਜ ਕਹਿਣਗੇ ਉਸ ਦਿਨ ਉਹ ਪੱਥਰ ਵੀ ਦੁਖਦਾਈ, ਪੱਥਰ ਵਰਗੀ ਜੀਵਨੀ ਵੀ ਦੁਖਦਾਈ ਹੋ ਜਾਏਗੀ ਜਿੱਦਣ ਕੋਈ ਤੁਹਾਡੇ ਜੀਵਨ ਦੇ ਨਾਲ ਚੱਲਦਾ ਚੱਲਦਾ ਠੋਕਰ ਖਾ ਕੇ ਜ਼ਮੀਨ 'ਤੇ ਡਿੱਗ ਪਿਆ। ਮਹਾਰਾਜ ਕਹਿਣਗੇ ਰੋੜਾ ਹੋਆ ਤੂੰ ਕਿਹਾ ਭਇਆ ਜੋ ਪੰਥੀ ਕਹੋ ਦੁੱਖ ਦੇ, ਹਰ ਜਨ ਐਸਾ ਚਾਹੀਏ ਜਿਉਂ ਧਰਨੀ ਮੈਂ। ਕਹਿੰਦੇ ਫਿਰ ਹਰ ਜਨ ਅਕਾਲ ਪੁਰਖ ਇਸ ਤਰ੍ਹਾਂ ਦਾ ਚਾਹੀਦਾ ਹੈ ਜਿਵੇਂ ਧਰਨੀ, ਧਰਨੀ ਦਾ ਅਰਥ ਹੈ ਧਰਤੀ, ਧਰਤੀ 'ਤੇ ਪਈ ਹੋਈ ਮਿੱਟੀ, ਮਿੱਟੀ ਦੇ ਵਾਂਗ ਬਣ ਜਾਣਾ ਚਾਹੀਦਾ, ਸ਼ਾਇਦ ਮਿਲਾਪ ਹੋ ਜਾਏ, ਸ਼ਾਇਦ ਕਰਤੇ ਪੁਰਖ ਦੇ ਮਿਲਾਪ ਦੀ ਉਹ ਅਵਸਥਾ ਪ੍ਰਾਪਤ ਹੋ ਜਾਏ। ਅਤੇ ਅਖੀਰ ਕਹਿ ਦਿੱਤਾ ਕਹਿੰਦੇ ਖੇ ਇੰਨੀ ਨਿਮਰਤਾ ਪੈਰਾਂ ਦੇ ਥੱਲੇ ਰਹਿੰਦੀ ਹੈ, ਹਰੇਕ ਇਨਸਾਨ ਉਹਨੂੰ ਪੈਰਾਂ ਦੇ ਥੱਲੇ ਰੱਖਦਾ ਹੈ, ਉਹ ਇੰਨੀ ਨਿਮਰਤਾ ਵਿੱਚ ਰਹਿੰਦੀ ਹੈ। ਪਰ ਅਖੀਰ ਕਹਿ ਦਿੱਤਾ ਖੇ ਹੋਈ ਤੋ ਕਿਆ ਭਇਆ ਜੋ ਉਠ ਲਾਗੈ ਅੰਗ, ਹਰ ਜਨ ਐਸਾ ਚਾਹੀਆ ਜਿਉਂ ਪਾਣੀ ਸਰਬੰਗ। ਕਹਿੰਦੇ ਨੇ ਖੇ ਹੋ ਗਈ ਅਤੇ ਕੀ ਹੋ ਗਿਆ, ਉਹੀ ਖੇ ਜਿੱਦਣ ਉਹਨੂੰ ਹਵਾ ਮਿਲ ਗਈ ਉਹੀ ਖੇ ਜਾ ਕੇ ਸਰੀਰਾਂ 'ਤੇ ਪਏਗੀ, ਸਾਰਾ ਸਰੀਰ ਬਿਲਕੁਲ ਗੰਦਗੀ ਨਾਲ ਭਰ ਜਾਏਗਾ। ਫਿਰ ਖੇ ਹੋਣ ਦਾ ਕੀ ਫਾਇਦਾ, ਜੇ ਸਰੀਰ ਦੇ ਉੱਪਰ ਹੀ ਉਹ ਖੇ ਜਦੋਂ ਹਵਾ ਮਿਲੇ ਤਾਂ ਲੋਕਾਂ ਦੇ ਤਨ ਨੂੰ ਜਿਹੜਾ ਹੈ ਉਹ ਲਬੇੜਨ ਵਾਸਤੇ ਤੁਰ ਪੈਂਦੇ।

ਕਹਿੰਦੇ ਫਿਰ ਪਾਣੀ ਬਣ ਜਾਣਾ ਚਾਹੀਦਾ। ਜੇ ਪਾਣੀ ਬਣ ਜਾਏ, ਜੇ ਕਿਰਪਾਲਤਾ ਹੋ ਜਾਏ, ਮਹਾਰਾਜ ਕਹਿਣਗੇ ਪਾਣੀ ਧਰਤੀ ਤੋਂ ਵੀ ਨਿਵਾਣ ਵਾਲੇ ਪਾਸੇ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ। ਸੀਤਲ ਨਿਰਮਲ ਸ਼ੁੱਧ ਪ੍ਰਾਣੀ, ਇੱਕ ਤਾਂ ਨਿਰਮਲ ਹੈ, ਇੱਕ ਸੀਤਲ ਹੈ, ਅਤੇ ਇੱਕ ਨਿਵਾਣ ਵਾਲੇ ਪਾਸੇ, ਨਿਵਾਣ ਵਾਲੇ ਪਾਸੇ ਦਾ ਅਰਥ ਹੈ ਨੀਵੇਂ ਵਾਲੇ ਪਾਸੇ ਤੁਰਦਾ, ਨਿਮਰਤਾ ਦਾ ਪ੍ਰਤੀਕ ਹੈ ਪਾਣੀ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਪਾਣੀ ਹੋਆ ਤੂੰ ਕਿਆ ਪਾਇਆ ਜੋ ਸੀਰਾ ਤਾਤਾ ਹੋਏ। ਕਹਿੰਦੇ ਜੇ ਪਾਣੀ ਵਰਗਾ ਵੀ ਜੀਵਨ ਹੋ ਗਿਆ, ਨਿਰਮਲ ਸ਼ੁੱਧ ਠੰਡਾ ਅਤੇ ਨਿਵਾਣ ਵਾਲੇ ਪਾਸੇ ਤੁਰਨ ਵਾਲਾ ਨਿਮਰਤਾ ਵਾਲਾ, ਮਹਾਰਾਜ ਜੀ ਕਹਿੰਦੇ ਜੇ ਪਾਣੀ ਹੋਆ ਤੂੰ ਕਿਆ ਪਾਇਆ ਜੋ ਸੀਰਾ ਤਾਤਾ ਹੋਏ। ਕਹਿੰਦੇ ਨੇ ਪਾਣੀ ਹੋ ਗਿਆ ਅਤੇ ਫਿਰ ਵੀ ਕੀ, ਪਾਣੀ ਵਿੱਚ ਤੱਤਾ ਠੰਡਾ ਹੋ ਹੀ ਜਾਂਦਾ। ਤੱਤਾ ਹੋ ਕੇ ਕਿਸੇ ਦੇ ਸਰੀਰ ਨੂੰ ਸਾੜਨ ਦੀ ਸਮਰੱਥਾ ਵੀ ਤਾਂ ਪਾਣੀ ਰੱਖਦਾ, ਪਾਣੀ ਦੇ ਵਿੱਚ ਕੋਈ ਛਾਲ ਮਾਰਦਾ ਅਤੇ ਡੋਬਣ ਦੀ ਅਤੇ ਸਮਰੱਥਾ ਪਾਣੀ ਵੀ ਰੱਖਦਾ। ਇਸ ਕਰਕੇ ਪਾਣੀ ਵੀ ਪ੍ਰਵਾਨ ਨਹੀਂ, ਫਿਰ ਹੋਣਾ ਕੀ ਚਾਹੀਦਾ ਹੈ। ਪਾਣੀ ਹੋਆ ਤੂੰ ਕਿਆ ਪਾਇਆ ਜੋ ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਹਿੰਦੇ ਨੇ ਹਰ ਜਨ ਕਰਤੇ ਪੁਰਖ ਦਾ ਜਨ ਤਾਂ ਇਸ ਤਰ੍ਹਾਂ ਦਾ ਚਾਹੀਦਾ ਜਿੱਦਾਂ ਦਾ ਹਰ ਹੈ, ਅਕਾਲ ਪੁਰਖ ਹੈ, ਉੱਦਾਂ ਦਾ ਹੀ ਚਾਹੀਦਾ। ਜਦੋਂ ਮਿਲਾਪ ਦੀ ਅਵਸਥਾ ਆ ਜਾਏ ਇੱਕ ਗੁਰੂ ਘਰ ਦੇ ਵਿੱਚ, ਛੇਵੇਂ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਦਾਸਪੁਰ ਦੀ ਧਰਤੀ 'ਤੇ ਇੱਕ ਇਲਾਕੇ ਦੇ ਵਿੱਚ ਨਗਰ ਹਰਗੋਬਿੰਦਪੁਰ, ਹਰਗੋਬਿੰਦਪੁਰ ਦੀ ਧਰਤੀ 'ਤੇ ਸਤਿਗੁਰੂ ਜੀ ਬਿਰਾਜਮਾਨ ਸਨ। ਰਾਵੀ ਨੇੜੇ ਵਹਿੰਦਾ ਹੈ, ਰਾਵੀ ਦਰਿਆ ਦੇ ਕਿਨਾਰੇ 'ਤੇ ਕਦੀ ਕਦੀ ਸਤਿਗੁਰੂ ਜਾਂਦੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾਨੀ ਸ਼ਾਹ ਪਹੁੰਚਦਾ ਹੈ। ਸ਼ਾਹ ਦੌਲਾ ਦੀ ਸੰਗਤ ਤੋਂ ਬਾਅਦ ਜਾਨੀ ਸ਼ਾਹ ਸੀ ਨਾ ਜਿਹੜਾ, ਜਾਨੀ ਸ਼ਾਹ ਨੂੰ ਭਾਵਨਾ ਬਣੀ ਵੀ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ ਤੋਂ ਮੈਂ ਕਰਤੇ ਪੁਰਖ ਦੇ ਮਿਲਾਪ ਦੀ ਅਵਸਥਾ ਪ੍ਰਾਪਤ ਕਰ ਲਵਾਂ। ਜਾਨੀ ਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਇਆ, ਬੜੇ ਤਰਲੇ ਉਹਨੇ ਲੈ ਆਣ ਕੇ ਮਹਾਰਾਜ ਜੀ ਦੇ ਸਨਮੁੱਖ ਆਣ ਕੇ ਬੈਠਾ, ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਮੱਥਾ ਟੇਕਿਆ। ਮਹਾਰਾਜ ਜੀ ਕਹਿੰਦੇ ਦੱਸੋ, ਸਤਿਗੁਰੂ ਨੂੰ ਆਣ ਕੇ ਕਹਿੰਦਾ ਮਹਾਰਾਜ ਜਾਨੀ ਕੋ ਜਾਨੀ ਮਿਲਾ ਦੇ, ਭਾਵ ਆ ਜਾਨੀ ਨੂੰ ਉਹ ਜਾਨੀ ਅਕਾਲ ਪੁਰਖ ਨਾਲ ਮਿਲਾਪ ਕਰਾ ਦਿਓ, ਕਿਰਪਾ ਕਰ ਦਿਓ, ਜਾਨੀ ਕੋ ਜਾਨੀ ਮਿਲਾ ਦੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ ਪਰਖਣਾ ਸੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਬਹੁਤਾ ਧਿਆਨ ਨਾ ਦਿੱਤਾ। ਮਹਾਰਾਜ ਜੀ ਕਹਿਣ ਲੱਗੇ ਬੈਠੋ ਸੰਗਤ ਕਰੋ। ਉਹ ਫਿਰ ਅਗਲੇ ਦਿਨ ਆ ਗਿਆ, ਕਹਿੰਦਾ ਮਹਾਰਾਜ ਜਾਨੀ ਕੋ ਜਾਨੀ ਮਿਲਾ ਦੇ। ਸਤਿਗੁਰੂ ਸਾਹਿਬ ਮਹਾਰਾਜ ਜੀ ਫਿਰ ਸ਼ਾਂਤ ਰਹੇ। ਤੀਜੇ ਦਿਨ ਫਿਰ ਕਹਿੰਦਾ ਜਾਨੀ ਕੋ ਜਾਨੀ ਮਿਲਾ ਦੇ। ਮਹਾਰਾਜ ਜੀ ਨੇ ਕਿਹਾ ਵੀ ਵਾਕਈ ਅੰਦਰ ਤੜਪ ਹੈ ਵੀ ਕਿ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਵੀ ਇਹਨੂੰ ਸੰਗਤ 'ਚੋਂ ਬਾਹਰ ਕੱਢ ਦਿਓ, ਇਹਨੂੰ ਬਾਹਰ ਬਿਠਾ ਦਿਓ। ਬਾਹਰ ਬਿਠਾ ਦਿੱਤਾ। ਸਤਿਗੁਰੂ ਕਹਿੰਦੇ ਇਹਨੂੰ ਸੰਗਤ 'ਚ ਨਹੀਂ ਆਉਣ ਦੇਣਾ। ਇੱਕ ਦਿਨ ਲੰਘਿਆ, ਦੋ ਦਿਨ ਲੰਘੇ, ਸਤਿਗੁਰੂ ਕਹਿੰਦੇ ਵੀ ਜਾਨੀ ਦਾ ਕੀ ਹਾਲ ਹੈ। ਕਹਿੰਦੇ ਮਹਾਰਾਜ ਵੀ ਉਹ ਜਾਨੀ ਸ਼ਾਹ ਜਿਹੜਾ ਹੈ, ਔਰ ਉਹ ਰੋਟੀ ਪਾਣੀ ਦਾ ਉਹਨੂੰ ਕੋਈ ਲਾਲਚ ਨਹੀਂ, ਸਿਰਫ ਉਹ ਤੁਹਾਡੇ ਦੀਦਾਰਾਂ ਦੀ ਅਵਸਥਾ ਵਿੱਚ ਬੈਠਾ ਰਹਿੰਦਾ। ਜਦੋਂ ਤੁਸੀਂ ਦੀਵਾਨ ਹਾਲ ਵਿੱਚ ਆਣ ਕੇ ਦਾਖਲ ਹੁੰਦੇ ਹੋ ਸਤਿਗੁਰੂ, ਉਹ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਜਾਂਦਾ। ਮਹਾਰਾਜ ਜੀ ਕਹਿਣ ਲੱਗੇ ਉਹਦੇ ਉੱਧਰ ਪਾਸੇ ਖਣਾਤ ਲਾ ਦਿਓ, ਜਿੱਥੇ ਉਹ ਬੈਠਦਾ ਉਹਦੇ ਸਾਹਮਣੇ ਪਰਦਾ ਲਾ ਦਿਓ। ਪਰਦਾ ਲੱਗ ਗਿਆ। ਦੋ ਦਿਨ ਫਿਰ ਲੰਘ ਗਏ। ਜਾਨੀ ਸ਼ਾਹ ਜਦੋਂ ਦੀਵਾਨ ਦੀ ਆਰੰਭਤਾ ਹੋਇਆ ਕਰੇ ਤੇ ਉੱਥੇ ਹੀ ਆਣ ਕੇ ਬਹਿ ਜਾ ਕਰੇ। ਸਿੱਖਾਂ ਨੇ ਪੁੱਛਿਆ ਵੀ ਜਾਂਦਾ ਕਿਉਂ ਨਹੀਂ ਤੂੰ, ਤੈਨੂੰ ਹੁਣ ਕੀ ਮਿਲਦਾ ਹੈ ਇੱਥੇ ਰਹਿ ਕੇ। ਵੀ ਸਤਿਗੁਰੂ ਜੀ ਦੀ ਸੰਗਤ ਮਿਲਦੀ ਸੀ, ਉੱਥੋਂ ਬਾਹਰ ਕੱਢ ਦਿੱਤਾ, ਤੈਨੂੰ ਦਰਸ਼ਨ ਹੁੰਦੇ ਸੀ ਉਹ ਪਰਦਾ ਲਾ ਦਿੱਤਾ। ਹੁਣ ਆਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੋਲ ਤਾਂ ਮੈਨੂੰ ਪਰਦੇ ਦੇ ਵਿੱਚੋਂ ਵੀ ਸੁਣਾਈ ਦਿੰਦੇ, ਉਹ ਬੋਲਾਂ ਨਾਲ ਮੇਰਾ ਗੁਜ਼ਾਰਾ ਹੋਈ ਜਾਂਦਾ, ਇਸ ਕਰਕੇ ਉਹ ਬੋਲ ਮੇਰੇ ਵਾਸਤੇ ਸਭ ਤੋਂ ਉੱਤਮ ਨੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੈਠੇ ਗੁਰਸਿੱਖਾਂ ਨੇ ਕਿਹਾ ਵੀ ਮਹਾਰਾਜ ਉਹਦੇ ਉੱਪਰ ਕੋ ਬਹੁਤਾ ਅਸਰ ਨਹੀਂ ਹੈ, ਉਹ ਇਕਾਗਰਤਾ ਅਤੇ ਟਿਕਾ ਸਹਿਤ ਬੈਠਾ ਹੋਇਆ। ਉਹ ਕਹਿੰਦਾ ਮੈਨੂੰ ਗੁਰੂ ਦੇ ਸ਼ਬਦ ਜਦੋਂ ਸੁਣਾਈ ਦਿੰਦੇ ਤਾਂ ਮੇਰਾ ਅੰਦਰ ਟਿਕਾ ਵਿੱਚ ਰਹਿੰਦਾ। ਸਤਿਗੁਰੂ ਮਹਾਰਾਜ ਕਹਿਣਗੇ ਇੱਦਾਂ ਕਰੋ,

ਉਹਨੂੰ ਚੁੱਕ ਕੇ ਦੂਰ ਬਿਠਾ ਦਿਓ ਜਿੱਥੋਂ ਤੱਕ ਸਾਡੀ ਆਵਾਜ਼ ਵੀ ਨਾ ਪਹੁੰਚੇ। ਬਿਠਾ ਦਿੱਤਾ ਜਲ ਪਾਣੀ ਸਿੰਘ, ਜੋ ਵੀ ਸਿੱਖ ਗੁਰੂ ਕੇ ਸ਼ਿਕਾਇਆ ਕਰਨ, ਜੋ ਉਹਨੂੰ ਖਾਣ ਵਾਸਤੇ ਚਾਹੀਦਾ ਹੁੰਦਾ ਸੀ ਥੋੜ੍ਹਾ ਬਹੁਤਾ ਦੇ ਆਇਆ ਕਰਨ। ਉਹ ਬੈਠਾ ਉੱਥੇ ਉੱਚੀ ਉੱਚੀ ਆਵਾਜ਼ ਵਿੱਚ ਕਿਹਾ ਕਰੇ, ਜਾਨੀ ਕੋ ਜਾਨੀ ਮਿਲਾ ਦੇ, ਜਾਨੀ ਕੋ ਜਾਨੀ ਮਿਲਾ ਦੇ, ਉੱਚੀ ਉੱਚੀ ਆਵਾਜ਼ ਵਿੱਚ ਕਿਹਾ ਕਰੇ। ਇੱਕ ਦਿਨ ਗੁਰਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਦੇ ਸਨਮੁਖ ਆ ਕੇ ਕਿਹਾ, ਮਹਾਰਾਜ ਉਹ ਬੜੇ ਤਰਲੇ ਲੈਂਦਾ ਹੈ, ਮੁਸਲਮਾਨ ਵੀਰ ਹੈ, ਤੁਸੀਂ ਕਿਰਪਾ ਕਰੋ। ਮਹਾਰਾਜ ਉਹਦੀ ਅਰਦਾਸ ਸੁਣੋ। ਮਹਾਰਾਜ ਜੀ ਕਹਿਣ ਲੱਗੇ ਵੀ ਕੀ ਕਹਿੰਦਾ? ਉਹ ਕਹਿੰਦੇ ਜੀ ਜਾਨੀ ਨੂੰ ਜਾਨੀ ਮਿਲਾ ਦਿਓ। ਉਹ ਕਹਿੰਦੇ ਖੁਦਾ ਨਾਲ ਮੇਰਾ ਮਿਲਾਪ ਕਰਾ ਦਿਓ, ਹੋਰ ਕਿਤੇ ਜਾਂਦਾ ਵੀ ਨਹੀਂ। ਮਹਾਰਾਜ ਜੀ ਕਹਿਣ ਲੱਗੇ ਉਹਨੂੰ ਕਿਹਾ ਦੌੜ ਜਾ ਇੱਥੇ, ਕੁਛ ਵੀ ਨਹੀਂ ਮਿਲਣਾ। ਅਤੇ ਅੱਗੋਂ ਜਾਨੀ ਸ਼ਾਹ ਕਹਿੰਦਾ ਮੈਂ ਸਾਰਾ ਕੁਝ ਛੱਡ ਕੇ ਆ ਗਿਆ, ਇੱਥੋਂ ਨਾ ਮਿਲਿਆ ਤਾਂ ਫਿਰ ਕਿਤੋਂ ਵੀ ਨਹੀਂ ਮਿਲਣਾ, ਇੱਥੋਂ ਨਾ ਮਿਲਿਆ ਤਾਂ ਫਿਰ ਨਹੀਂ ਕਿਤੋਂ ਮਿਲਣਾ, ਫਿਰ ਮੈਂ ਇੱਥੋਂ ਜਾਣਾ ਹੀ ਨਹੀਂ ਹੈ, ਬੈਠਾ ਰਿਹਾ। ਸਤਿਗੁਰੂ ਜੀ ਉਹ ਨਹੀਂ ਜਾਂਦਾ। ਸਤਿਗੁਰੂ ਕਹਿੰਦੇ ਇੱਦਾਂ ਕਰੋ, ਉਹਨੂੰ ਕਹੋ ਵੀ ਜੇ ਜਾਨੀ ਨੂੰ ਮਿਲਣਾ ਹੈ, ਰੱਬ ਨੂੰ ਮਿਲਣਾ ਹੈ, ਤਾਂ ਜਾ ਰਾਵੀ ਦਰਿਆ ਵਿੱਚ ਛਾਲ ਮਾਰ ਦੇ, ਉਦੋਂ ਜਾਨੀ ਮਿਲ ਜਾਏਗਾ, ਉਦੋਂ ਰੱਬ ਮਿਲ ਜਾਏਗਾ। ਸਿੱਖਾਂ ਨੇ ਜਾ ਕੇ ਸੁਨੇਹਾ ਦਿੱਤਾ ਵੀ ਸਤਿਗੁਰੂ ਜੀ ਪੁੱਛਦੇ ਆ ਵੀ ਤੂੰ ਜਾਨੀ ਨੂੰ ਮਿਲਣਾ ਹੈ ਕਰਤੇ ਪੁਰਖ ਨੂੰ, ਖੁਦਾ ਨੂੰ? ਕਹਿੰਦਾ ਜੀ ਹਾਂ। ਕਿਹਾ ਵੀ ਸਤਿਗੁਰੂ ਸਾਹਿਬ ਜੀ ਦਾ ਹੁਕਮ ਹੈ ਵੀ ਜਾ ਕੇ ਰਾਵੀ 'ਚ ਛਾਲ ਮਾਰ ਦੇ। ਗੁਰਮੁਖੋ ਦੌੜਿਆ, ਸਤਿਗੁਰੂ ਨੇ ਪਿੱਛੇ ਇਸ਼ਾਰਾ ਕਰਕੇ ਬਾਬਾ ਬਿਧੀ ਚੰਦ ਸਾਹਿਬ ਨੂੰ ਭੇਜਿਆ, ਕਹਿਣ ਲੱਗੇ ਉਹਨੇ ਛਾਲ ਮਾਰ ਦੇਣੀ ਹੈ ਜਿਹਦੇ ਅੰਦਰ ਪ੍ਰੇਮ ਹੋਵੇ। ਮਹਾਰਾਜ ਕਹਿੰਦੇ ਉਹਨੇ ਛਾਲ ਮਾਰ ਦੇਣੀ ਹੈ, ਦੌੜ ਜਾਓ ਉਹਦੇ ਪਿੱਛੇ। ਜਾਨੀ ਸ਼ਾਹ ਨੇ ਕੱਖ ਨਹੀਂ ਵੇਖਿਆ, ਦੌੜਦਾ ਗਿਆ ਸਿੱਧਾ ਜਾ ਕੇ ਰਾਵੀ 'ਚ ਛਾਲ ਮਾਰ ਦਿੱਤੀ। ਪਿੱਛੇ ਜਾ ਕੇ ਭਾਈ ਬਿਧੀ ਚੰਦ, ਬਾਬਾ ਬਿਧੀ ਚੰਦ ਸਾਹਿਬ ਨੇ ਛਾਲ ਮਾਰੀ ਅਤੇ ਬਾਹਰ ਕੱਢ ਲਿਆਂਦਾ। ਇੰਨੇ ਚੈਨੂੰ ਸਤਿਗੁਰੂ ਸਾਹਿਬ ਵੀ ਤੁਰ ਪਏ ਪਿੱਛੇ। ਬਾਬਾ ਬਿਧੀ ਚੰਦ ਸਾਹਿਬ ਫੜ ਕੇ ਲਿਆ ਹੀ ਰਹੇ ਸਨ ਅਤੇ ਇੱਕਦਮ ਝਟਕਾ ਦੇ ਕੇ ਬਾਂਹ ਛੁਡਾ ਕੇ ਫਿਰ ਛਾਲ ਮਾਰ ਦਿੱਤੀ, ਫਿਰ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ। ਬਾਬਾ ਬਿਧੀ ਚੰਦ ਸਾਹਿਬ ਨੇ ਫਿਰ ਬਾਹਰ ਕੱਢ ਲਿਆਂਦਾ। ਇੰਨੇ ਚੈਨੂੰ ਸਤਿਗੁਰੂ ਆ ਗਏ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੇਖਦਿਆਂ ਸਾਰ ਹੀ ਇੱਥੇ ਜਾਨੀ ਸ਼ਾਹ ਨੇ ਜਦੋਂ ਤੀਜੀ ਵਾਰੀ ਛਾਲ ਮਾਰੀ, ਫਿਰ ਗੁਰੂ ਹਰਗੋਬਿੰਦ ਸਾਹਿਬ ਕੱਢ ਕੇ ਲਿਆ। ਮਹਾਰਾਜ ਜੀ ਕਹਿਣ ਲੱਗੇ ਉਹ ਜਾਨੀ ਸ਼ਾਹ ਤੈਨੂੰ ਪਰਵਾਹ ਨਹੀਂ, ਤੈਨੂੰ ਮੌਤ ਆ ਜਾਏਗੀ, ਤੇਰਾ ਜੀਵਨ ਖਤਮ ਹੋ ਜਾਏਗਾ। ਆਖਿਆ ਮੈਨੂੰ ਮੌਤ ਦੀ ਪਰਵਾਹ ਨਹੀਂ, ਜੇ ਗੁਰੂ ਨੇ ਆਖਿਆ ਵੀ ਦਰਿਆ 'ਚ ਛਾਲ ਮਾਰ ਦੇ ਤੈਨੂੰ ਰੱਬ ਮਿਲ ਜਾਏਗਾ, ਮੈਨੂੰ ਪਰਵਾਹ ਨਹੀਂ, ਰੱਤੀ ਪਰ ਵੀ ਤਰਕ ਨਹੀਂ। ਸਤਿਗੁਰੂ ਮੈਂ ਬਾਰ ਬਾਰ ਦਰਿਆ 'ਚ ਛਾਲ ਮਾਰਦਾ ਪਿਆ, ਮੈਨੂੰ ਬਾਰ ਬਾਰ ਬਿਧੀ ਚੰਦ ਬਾਹਰ ਕੱਢ ਲਿਆਉਂਦੇ ਆ। ਸਤਿਗੁਰੂ ਜੇ ਦਰਿਆ 'ਚ ਛਾਲ ਮਾਰ ਕੇ ਰੱਬ ਮਿਲਦਾ, ਮੈਨੂੰ ਮੌਤ ਪ੍ਰਵਾਨ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਤੈਨੂੰ ਜੀਵਨ ਦੀ ਇੱਕ ਰੱਤੀ ਭਰ ਵੀ ਲਾਲਸਾ ਨਹੀਂ ਵੀ ਮੈਂ ਜੀਵਨ ਬਹੁਤ ਜਿਉਵਾਂ ਜਾਂ ਸੰਸਾਰ 'ਚ ਰਹਾਂ। ਆਖਿਆ ਮਹਾਰਾਜ ਤੁਹਾਡੇ ਦਰ 'ਤੇ ਆਇਆ, ਤੁਹਾਡਾ ਹੁਕਮ ਅਟਲ ਹੈ, ਤੁਸੀਂ ਕਹੋਗੇ ਕਿ ਇੱਥੇ ਸਰੀਰ ਟੋਟੇ ਟੋਟੇ ਵੀ ਹੋ ਜਾਏ ਤਾਂ ਮੈਂ ਕਰਵਾਉਣ ਵਾਸਤੇ ਤਿਆਰ ਹਾਂ। ਸਤਿਗੁਰੂ ਨੇ ਘੁੱਟ ਕੇ ਸੀਨੇ ਨਾਲ ਲਾਇਆ, ਸੀਨੇ ਨਾਲ ਲਾ ਕੇ ਇੱਕੋ ਸ਼ਬਦ ਆਖਿਆ, ਕਹਿਣ ਲੱਗੇ ਲੈ ਅੱਜ ਜਾਨੀ ਨੂੰ ਜਾਨੀ ਮਿਲ ਗਿਆ, ਲੈ ਜਾਨੀ ਸ਼ਾਹ ਅੱਜ ਤੂੰ ਵਾਕੇ ਜਾਨੀ ਵਾਲਾ ਹੋ ਗਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸੁਰਤ ਦੇ ਕਪਾਟ ਖੋਲ੍ਹ ਦਿੱਤੇ। ਕੋਈ ਜਾਨੀ ਸ਼ਾਹ ਸਤਿਗੁਰੂ ਸਾਹਿਬ ਜੀ ਦੇ ਦਰ ਤੋਂ ਅਖੀਰ ਖੁਦਾ ਵਾਲਾ ਕਰਤੇ ਪੁਰਖ ਦਾ ਮਿਲਾਪ ਲੈ ਕੇ ਚਲਾ ਗਿਆ। ਗੁਰਮੁਖੋ ਇੱਕ ਮੁਸਲਮਾਨ ਵੀਰ ਏਡਾ ਵੱਡਾ ਭਰੋਸਾ ਕਰਕੇ ਗੁਰੂ ਦੇ ਦਰ ਤੋਂ ਬਖਸ਼ਿਸ਼ਾਂ ਲੈ ਕੇ ਜਾ ਸਕਦਾ, ਅਤੇ ਅਸੀਂ ਕਿਉਂ ਨਹੀਂ? ਹਰਗੋਬਿੰਦਪੁਰ ਦੇ ਇਲਾਕੇ ਦੇ ਰਹਿਣ ਵਾਲੇ ਗੁਰਮੁਖਾਂ ਨੂੰ ਪਤਾ ਹੋਏਗਾ ਬਹੁਤ ਕੌਤਕ ਵਰਤੇ ਸਨ ਹਰਗੋਬਿੰਦਪੁਰ ਦੀ ਧਰਤੀ 'ਤੇ। ਸਤਿਗੁਰੂ ਸਾਹਿਬ ਜੀ ਦੇ ਦਰ ਦੀਆਂ ਬਹੁਤ ਵਡਿਆਈਆਂ ਸਨ, ਪਰ ਇਸ ਗੱਲ ਦੀ ਅਵਸਥਾ ਸਤਿਗੁਰੂ ਸਾਹਿਬ ਜੀ ਨੇ ਸਾਡੇ ਸਨਮੁੱਖ ਰੱਖੀ। ਪਾਤਸ਼ਾਹ ਜੀ ਕਹਿਣ ਲੱਗੇ ਕਿ ਜੀਵਨ ਦੇ ਵਿੱਚ ਕੋਈ ਜਨ ਹਰ ਸਿਉਂ ਦੇਵੈ ਜੋਰ, ਕੋਈ ਜਨ ਕੋਈ ਸੇਵਕ ਐਸਾ ਅਭਿਆਸੀ ਹੋਵੇ ਜਿਹੜਾ ਕਰਤੇ ਪੁਰਖ ਦੇ ਨਾਲ ਮਿਲਾਪ ਕਰਵਾ ਦੇ, ਉਹਦੇ ਮਿਲਾਪ ਦੀ ਅਵਸਥਾ ਬਣਾ ਦੇ। ਕੋਈ ਜਨ ਹਰ ਸਿਉਂ ਦੇਵੈ ਜੋਰ, ਸਤਿਗੁਰੂ ਜੀ ਕਹਿੰਦੇ ਕੋਈ ਜੋੜ ਦੇਵੇ ਕਰਤੇ ਪੁਰਖ ਦੇ ਨਾਲ, ਅਤੇ ਜਿੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿੱਚ ਆਈ, ਮੈਂ ਆਪਣਾ ਆਪਾ ਵੇਚ ਦਿਆਂਗਾ। ਇੱਕ ਪਾਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬੜਾ ਸੋਹਣਾ ਉਪਦੇਸ਼ ਦੇ ਕੇ ਕਹਿੰਦੇ ਮਿਲਾਪ ਦੀ ਅਵਸਥਾ ਵਿੱਚ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇਹੇ
ਮਿਲਾਏ ਜੀਓ। ਇੱਥੋਂ ਤੱਕ ਕਿਹਾ ਕਿ ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ। ਉਸ ਵਕਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਗੁਣਵੰਤੀ ਕਹਿੰਦੇ, ਜੋ ਦਿਸੈ ਗੁਰਸਿੱਖੜਾ, ਕੋਈ ਗੁਰਸਿੱਖ ਦਿਸ ਪਏ, ਜੋ ਦਿਸੈ ਗੁਰਸਿੱਖੜਾ, ਸਤਿਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਕਹਿਣਗੇ, ਮੈਨੂੰ ਕੋਈ ਸਿੱਖ ਦਿਸ ਪਏ ਇਹੋ ਜਿਹਾ, ਜੋ ਦਿਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀ। ਉਹ ਕਹਿੰਦੇ, ਮੈਂ ਨਿਮ ਨਿਮ ਕੇ ਨਿਮਰਤਾ ਸਾਹਿਬ ਉਹਦੇ ਚਰਨਾਂ ਦੇ ਨਾਲ ਲੱਗ ਜਾ, ਮੱਥਾ ਟੇਕਦਿਆਂ ਆਖਾਂ, ਬਿਰਥਾ ਜੀ ਕੀ, ਮੈਂ ਆਪਣੇ ਅੰਦਰ ਦੀ ਬਿਰਥਾ, ਮੈਂ ਆਪਣੇ ਅੰਦਰ ਦੀ ਬੇਨਤੀ ਕਰਦਿਆਂ, ਗੁਰਸੱਜਣ ਦੇਹ ਮਿਲਾਏ ਜੀਓ, ਮੈਨੂੰ ਮੇਰਾ ਗੁਰੂ ਰੂਪੀ ਸੱਜਣ ਮਿਲ ਜਾਏ, ਗੁਰਸੱਜਣ ਦੇਹ ਮਿਲਾਏ ਜੀਓ। ਅਤੇ ਫਿਰ ਨਾਲ ਹੀ ਇਸ ਗੱਲ ਦਾ ਨਿਰਣਾ ਕਰ ਦਿੱਤਾ, ਕਹਿਣਗੇ ਇੱਕ ਮਾਰਗ ਚੱਲੇ ਭਾਈ ਅੜੇ, ਜੇ ਇਸ ਮਾਰਗ ਦੇ ਉੱਪਰ ਚੱਲਣ ਦਾ ਯਤਨ ਕਰਨਾ ਹੈ, ਗੁਰ ਕਹੇ ਸੋ ਘਰ ਕਮਾਏ ਜੀਓ, ਜੋ ਗੁਰੂ ਆਖੇ ਉਸੇ ਹੁਕਮ ਨੂੰ ਮੰਨਣਾ ਲਾਜ਼ਮੀ ਹੈ, ਗੁਰ ਕਹੇ ਸੋ ਘਰ ਕਮਾਏ ਜੀਓ, ਤਿਆਗੈ ਮਨ ਕੀ ਮਤੜੀ ਵੀ ਸਾਰੇ ਦੂਜਾ ਭਾਉ ਜੀਓ। ਆਪਣੇ ਆਪਣੇ ਅੰਦਰ ਦੀ ਮਤ ਤਿਆਗ ਕੇ, ਆਪਣੀ ਮਤ ਤਿਆਗ ਕੇ ਸਤਿਗੁਰੂ ਸਾਹਿਬ ਕਹਿਣਗੇ, ਤਿਆਗੈ ਮਨ ਕੀ ਮਤੜੀ ਵੀ ਸਾਰੇ ਦੂਜਾ ਭਾਉ ਜੀਓ। ਦੂਜਾ ਭਾਉ ਅਰਥ ਮਾਇਆ ਵਾਲੇ ਪਾਸਿਓਂ ਬਿਰਤੀ ਨੂੰ ਵਿਸਾਰ ਦੇਣਾ, ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਦੁਨੀਆਂ ਦੇ ਰੁਝੇਵਿਆਂ ਵਾਲੇ ਪਾਸਿਓਂ ਤਿਆਗ ਕੇ ਅੰਦਰ ਦੀ ਨਿਮਰਤਾ, ਨੇਮ ਅਤੇ ਪ੍ਰੇਮ ਨੂੰ ਜੀਵਨ ਦੇ ਵਿੱਚ ਪ੍ਰਤੱਖ ਕਰ ਲੈਣਾ। ਤਿਆਗੈ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ। ਸਤਿਗੁਰੂ ਸਾਹਿਬ ਕਹਿਣ ਲੱਗੇ, ਮਨ ਦੀ ਮਤ ਜਿਹੜੀ ਹੈ ਤਿਆਗ ਕਰਕੇ ਵਿਸਾਰੇ ਦੂਜਾ ਭਾਉ ਜੀਓ, ਅੰਦਰੋਂ ਆਪਣਾ ਜੀਵਨ ਇੱਕ ਅਕਾਲ ਪੁਰਖ ਨੂੰ ਛੱਡ ਕੇ ਦੂਸਰਿਆਂ ਦਾ ਭਾਉ, ਅੰਦਰੋਂ ਡਰ ਵਿਸਾਰ ਦੇਣਾ। ਕਿਉਂ? ਕਿਉਂਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੀ ਇਹ ਦਾਤ ਹੈ। ਗੁਰਮੁਖੋ ਜਿੰਨੇ ਆਪਾਂ ਬੈਠੇ ਹਾਂ, ਮਹਾਰਾਜ ਜੀ ਕਹਿਣਗੇ, ਕੋਈ ਜਨ ਹਰ ਸਿਓ ਦੇਵੈ ਜੋਰ, ਸਤਿਗੁਰੂ ਜੀ ਕਹਿੰਦੇ ਕੋਈ ਜਨ, ਕੋਈ ਗੁਰਮੁਖ ਮੈਨੂੰ ਅਕਾਲ ਪੁਰਖ ਨਾਲ ਮਿਲਾ ਦੇ। ਉਮਕਿਓ ਹੀ ਉਹ ਮਿਲਨ ਪ੍ਰਭ ਤੇ ਤਾਈ, ਮਹਾਰਾਜ ਜੀ ਕਹਿਣਗੇ ਮੇਰੇ ਮਨ ਵਿੱਚ ਉਮਾਹੜਾ ਹੈ ਉਸ ਕਰਤੇ ਪੁਰਖ ਦੇ ਮਿਲਾਪ ਦਾ, ਉਹਦੇ ਮਿਲਾਪ ਦੀ ਮੇਰੇ ਅੰਦਰ ਬਿਰਤੀ ਬਣੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਕਥਨ ਕਰਦਿਆਂ ਸਮਝਾਉਂਦੇ ਕਿ ਕੋਈ ਜਨ ਹਰ ਸਿਓ ਦੇਵੈ ਜੋਰ, ਕੋਈ ਗੁਰਮੁਖ, ਕੋਈ ਸੇਵਕ ਮੈਨੂੰ ਕਰਤੇ ਪੁਰਖ ਨਾਲ ਮਿਲਾਪ ਕਰਵਾ ਦੇ। ਚਰਨ ਗਹੂੰ ਬਕੋਂ ਸੁਭਰਸਨਾ ਦੀਜੈ ਪ੍ਰਾਨ, ਕੋਰ ਕਹਿੰਦੇ ਨੇ ਚਰਨ ਗਹੂੰ ਮੈਂ ਉਹਦੇ ਚਰਨ ਫੜ ਲਵਾਂ, ਬਕੋਂ ਸੁਭਰਸਨਾ ਮੁੱਖ ਵਿੱਚੋਂ ਮਿੱਠੇ ਬਚਨ ਬੋਲਾਂ, ਦੀਜੈ ਪ੍ਰਾਨ ਕੋਰ ਜੇ ਸਮਾਂ ਬਣੇ ਤਾਂ ਮੈਂ ਆਪਣੇ ਪ੍ਰਾਣ ਵੀ ਉਹਦੇ ਅੱਗੇ ਪੇਟਾ ਕਰ ਦਿਆਂ, ਪਰਵਾਹ ਨਹੀਂ। ਭਗਤ ਕਬੀਰ ਸਾਹਿਬ ਉਮਰ ਥੋੜ੍ਹੀ ਜਿਹੀ ਵਡੇਰੀ ਹੋਈ ਅਤੇ ਮਨ ਨੇ ਕਿਹਾ ਵੀ ਰੱਬ ਵਾਲੇ ਪਾਸੇ ਤੁਰਨ ਦੀ ਬਿਰਤੀ ਬਣ ਗਈ, ਅਕਾਲ ਪੁਰਖ ਨਾਲ ਮਿਲਾਪ, ਉਹਦੀ ਬੰਦਗੀ ਵਾਲੇ ਪਾਸੇ ਧਿਆਨ ਤੁਰ ਪਿਆ। ਪਰ ਹੁਣ ਉਪਦੇਸ਼ ਦੇਣ ਵਾਲਾ ਕੋਈ ਨਹੀਂ, ਕਿਉਂਕਿ ਸ਼ੂਦਰ ਨੂੰ ਉਪਦੇਸ਼ ਕੌਣ ਦਿੰਦਾ ਸੀ? ਚਾਰ ਵਰਨਾਂ ਵਿੱਚ ਇਹ ਧਰਮ ਵੰਡੇ ਹੋਏ ਸੀ, ਸ਼ੂਦਰ ਨੂੰ ਅਧਿਕਾਰ ਨਹੀਂ ਸੀ ਧਰਮ ਦੀ ਕਮਾਈ ਕਰਨ ਦਾ। ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ, ਚਾਰ ਵਰਨਾਂ ਵਿੱਚ ਸਮਾਜ ਵੰਡਿਆ ਹੋਇਆ ਸੀ। ਸ਼ੂਦਰ ਨੂੰ ਜਿਹੜਾ ਹੈ ਉਹ ਧਰਮ ਦੀ ਕਮਾਈ ਕਰਨ ਦਾ ਰੱਤੀ ਭਰ ਵੀ ਜਿਹੜਾ ਸੀ ਉਹ ਆਦੇਸ਼ ਨਹੀਂ, ਆਗਿਆ ਨਹੀਂ ਸੀ। ਹੁਣ ਕਰਨ ਕੀ? ਰੱਬ ਵਾਲੇ ਪਾਸੇ ਤੁਰਨ ਦੀ ਆਕਾਂਕਸ਼ਾ ਬਣੀ, ਇੱਛਾ ਬਣੀ, ਬੜਿਆਂ ਕੋਲ ਗਏ, ਪਤਾ ਲੱਗਾ ਕਿ ਭਗਤ ਰਾਮਾਨੰਦ ਬ੍ਰਾਹਮਣ ਨੇ, ਪਰ ਉਹਨਾਂ ਨੇ ਵਾਕਈ ਜਦੋਂ ਕੋਈ ਬੰਦਗੀ ਵਾਲਾ ਹੋ ਜਾਂਦਾ ਉਹਦੇ ਅੰਦਰੋਂ ਜਾਤ ਅਤੇ ਬਰਾਦਰੀ ਦਾ ਅਭਿਮਾਨ ਚਲਾ ਜਾਂਦਾ, ਖਤਮ ਹੋ ਜਾਂਦਾ। ਇੱਥੇ ਭਗਤ ਰਾਮਾਨੰਦ ਬੜੀ ਬੰਦਗੀ ਕਰਨ ਵਾਲੇ ਅਭਿਆਸੀ ਗੁਰਮੁਖ ਪ੍ਰੇਮੀ ਨੇ, ਉਹਨਾਂ ਦਾ ਸੁਭਾਅ ਰਹਿੰਦਾ ਸੀ ਰੋਜ਼ਾਨਾ ਕਾਂਸ਼ੀ ਦੀ ਧਰਤੀ ਦੇ ਉੱਪਰ ਹਰਿਦੁਆਰ ਦੇ ਤੀਰਥਾਂ ਦੇ ਉੱਪਰ ਉਹਨਾਂ ਨੇ ਭ੍ਰਮਣ ਕਰਨਾ, ਬੜੇ ਪ੍ਰੇਮ ਨਾਲ ਉਪਦੇਸ਼ ਕਮਾਉਣਾ ਅਤੇ ਉਪਦੇਸ਼ ਦੇਣਾ। ਜਿਸ ਵੇਲੇ ਕਾਂਸ਼ੀ ਦੇ ਇਲਾਕਿਆਂ ਵਿੱਚ, ਬਨਾਰਸ ਦੇ ਇਲਾਕਿਆਂ ਦੇ ਵਿੱਚ ਧਰਮ ਦੀ ਕਮਾਈ ਕਰਨ ਵਾਲੇ, ਗੁਰਮੁਖਾਂ ਦੀ ਸੰਗਤ ਕਰਨ ਵਾਲੇ ਸਨ ਉਹ ਅਭਿਆਸੀ, ਉਹ ਗੰਗਾ ਦੇ ਕਿਨਾਰੇ 'ਤੇ ਰੋਜ਼ਾਨਾ ਇਸ਼ਨਾਨ ਕਰਨ ਵਾਸਤੇ ਜਾਂਦੇ। ਭਗਤ ਕਬੀਰ ਸਾਹਿਬ ਜੀ ਦਾ ਮਨ ਬਣਿਆ ਵੀ ਕਿਉਂ ਨਾ ਇਹਨਾਂ ਤੋਂ ਉਪਦੇਸ਼ ਲਿਆ ਜਾਏ, ਪਰ ਸਮੇਂ ਦਾ ਉਸ ਵਕਤ ਅਧਿਕਾਰ ਨਹੀਂ ਸੀ,
ਵੀ ਕੋਈ ਸ਼ੂਦਰ ਬ੍ਰਾਹਮਣ ਕੋਲ ਜਾ ਸਕੇ। ਭਗਤ ਰਾਮਾਨੰਦ ਰੋਜ਼ਾਨਾ ਗੰਗਾ 'ਤੇ ਇਸ਼ਨਾਨ ਕਰਦੇ, ਪੌੜੀਆਂ ਉੱਤਰ ਕੇ ਉਹਨਾਂ ਨੇ ਗੰਗਾ ਇਸ਼ਨਾਨ ਕਰਨ ਵਾਸਤੇ ਜਾਣਾ। ਅੱਜ ਭਗਤ ਕਬੀਰ ਸਾਹਿਬ ਜੀ ਬਿਲਕੁਲ ਹਨੇਰਾ ਸੀ, ਅੰਮ੍ਰਿਤ ਵੇਲੇ ਦਾ ਸਮਾਂ ਸੀ, ਜਿਹੜੀਆਂ ਪੌੜੀਆਂ ਉੱਤਰ ਕੇ ਉਹ ਇਸ਼ਨਾਨ ਕਰਨ ਜਾਂਦੇ ਉਸ ਉਹਨਾਂ ਪੌੜੀਆਂ ਦੇ ਉੱਪਰ ਲੰਮੇ ਪੈ ਗਏ। ਜਦੋਂ ਭਗਤ ਰਾਮਾਨੰਦ ਸਾਹਿਬ ਇਸ਼ਨਾਨ ਕਰਕੇ ਪੌੜੀਆਂ ਚੜ੍ਹ ਰਹੇ ਸਨ ਅਤੇ ਪੌੜੀਆਂ ਚੜ੍ਹਦਿਆਂ ਸਾਰ ਭਗਤ ਕਬੀਰ ਸਾਹਿਬ ਦੇ ਸਰੀਰ ਨਾਲ ਪੈਰ ਟਕਰਾਇਆ ਅਤੇ ਉੱਚੀ ਆਵਾਜ਼ ਵਿੱਚ ਕਿਹਾ, ਰਾਮ ਕੇ ਕਹੋ ਰਾਮ। ਉਪਦੇਸ਼ ਦੇ ਦਿੱਤਾ ਵੀ ਅਜੇ ਤੱਕ ਸੁੱਤੇ ਹੋ, ਬੰਦਗੀ ਕਰਨ ਦਾ ਸਮਾਂ ਹੈ ਕਿ ਪਰਮੇਸ਼ਰ ਦੇ ਬੰਦਿਆ ਉੱਠ ਅਤੇ ਕਰਤੇ ਪੁਰਖ ਨੂੰ ਜਪ, ਉਹਨੂੰ ਇਸ ਸੰਸਾਰ ਦੇ ਵਿੱਚ ਰਾਮ ਕੇ ਕਹੋ ਰਾਮ ਜਦੋਂ ਇਹ ਸ਼ਬਦ ਵਰਤਿਆ, ਬਸ ਉਸੇ ਦਿਨ ਤੋਂ ਭਗਤ ਕਬੀਰ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਉਸੇ ਉਪਦੇਸ਼ ਨੂੰ ਕਮਾ ਲਿਆ, ਉਸੇ ਦਿਨ ਤੋਂ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ। ਇੰਨਾ ਕੁ ਅੰਦਰ ਦਾ ਅਭਿਆਸ ਕਰਤੇ ਪੁਰਖ ਨੇ ਬਖਸ਼ਿਸ਼ ਕਰ ਦਿੱਤਾ ਕਿ ਅੱਜ ਰਾਮ ਕਬੀਰਾ ਇੱਕ ਭਏ ਹੈ, ਕੋਈ ਨਾ ਸਕੈ ਪਛਾਨੀ। ਇੱਕੋ ਜਿਹਾ ਸਰੂਪ ਅਕਾਲ ਪੁਰਖ ਦਾ ਅਤੇ ਭਗਤ ਕਬੀਰ ਸਾਹਿਬ ਜੀ ਦਾ ਬਣ ਗਿਆ। ਪਰ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਕੋਈ ਜਨ ਹਰ ਸਿਉਂ ਦੇਵੈ ਜੋਰ ਚਰਨ ਗਾਹੋਂ, ਕਹਿੰਦੇ ਮੈਂ ਉਹਦੇ ਚਰਨ ਫੜ ਲਵਾਂ ਜਿਹੜਾ ਮਿਲਾਪ ਕਰਵਾ ਦੇ। ਬਕੋ ਸੁਬਰਸਨਾ, ਮਿੱਠੇ ਬਚਨ ਬੋਲਾਂ, ਦੀਜੈ ਪ੍ਰਾਣ ਕੋਰ। ਭਗਤ ਸਾਹਿਬ ਜੀ ਕਹਿੰਦੇ ਜੇ ਮੈਨੂੰ ਪ੍ਰਾਣ ਦੇਣ ਦੀ ਵੀ, ਇੱਥੇ ਗੁਰੂ ਅਰਜਨ ਦੇਵ ਮਹਾਰਾਜ ਕਹਿਣਗੇ ਜੇ ਮੈਨੂੰ ਪ੍ਰਾਣ ਦੇਣ ਦੀ ਲੋੜ ਪੈ ਗਈ ਨਾ, ਵੀ ਮੈਂ ਆਪਣੀ ਜਾਨ ਵੀ ਕੱਢ ਕੇ ਦੇ ਦਿਆਂ ਅਤੇ ਮੈਨੂੰ ਤਾਂ ਵੀ ਕੋਈ ਪਰਵਾਹ ਨਹੀਂ ਹੈ, ਮੈਨੂੰ ਮੌਤ ਪਰਵਾਨ ਹੈ, ਕਰਵਤ ਭਲਾ ਨਾ ਕਰਵਤ ਤੇਰੀ। ਉੱਥੇ ਫਿਰ ਇਸ ਜੀਵਨ ਵਿੱਚ ਭਗਤ ਰਵਿਦਾਸ ਸਾਹਿਬ ਜੀ ਵੀ ਕਹਿਣ ਲੱਗੇ ਮੈਨੂੰ ਆਰਾ ਚੰਗਾ ਹੈ, ਪਰ ਤੂੰ ਮੇਰੇ ਵੱਲ ਪਿੱਠ ਕਰ ਲੈ, ਮੈਨੂੰ ਆਰੇ ਨਾਲ ਸਰੀਰ ਕਟਾ ਲੈਣਾ ਚੰਗੀ ਗੱਲ ਹੈ, ਪਰ ਤੇਰੀ ਪਿੱਠ ਪਰਵਾਨ ਨਹੀਂ ਹੈ। ਇੱਥੇ ਸਤਿਗੁਰੂ ਸਾਹਿਬ ਮਹਾਰਾਜ ਅੱਗੇ ਜ਼ਿਕਰ ਕਰਦੇ, ਰਹਾਓ ਮਨ ਤਨ ਨਿਰਮਲ ਕਰਤ ਕਿਆਰੋ। ਕਹਿੰਦੇ ਨੇ ਆਪਣੇ ਮਨ ਅਤੇ ਤਨ ਨੂੰ ਨਿਰਮਲ ਕਿਆਰੀ ਵਾਂਗੂ ਬਣਾ। ਆਪਾਂ ਕੀ ਕਰਦੇ ਹਾਂ, ਜਦੋਂ ਖੇਤਾਂ ਦੇ ਵਿੱਚ ਬੀਜ ਬੀਜਦੇ ਹਾਂ, ਸਭ ਤੋਂ ਪਹਿਲਾਂ ਉਹ ਖੇਤ ਨੂੰ ਵਾਹਿਆ ਜਾਂਦਾ ਹੈ, ਚੰਗੇ ਤਰੀਕੇ ਨਾਲ ਉਹਨੂੰ ਵਾਹ ਕੇ ਵੱਟਾਂ ਤਿਆਰ ਕੀਤੀਆਂ ਜਾਂਦੀਆਂ ਨੇ, ਕਿਆਰੀਆਂ ਬਣਾਈਆਂ ਜਾਂਦੀਆਂ ਨੇ। ਮਹਾਰਾਜ ਕਹਿਣ ਲੱਗੇ ਆਪਣੇ ਮਨ ਅਤੇ ਤਨ ਨੂੰ ਸੋਹਣੀਆਂ ਕਿਆਰੀਆਂ ਬਣਾ, ਭਾਵ ਇਸ ਜੀਵਨ ਵਿੱਚ ਆਪਣੇ ਮਨ ਦੇ ਸੰਕਲਪ ਅਤੇ ਵਿਕਲਪਾਂ ਦੇ ਉੱਪਰ ਕਾਬੂ ਪਾਉਣ ਦਾ ਯਤਨ ਕਰ। ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ। ਕਹਿੰਦੇ ਨੇ ਜਿਵੇਂ ਜਦੋਂ ਖੇਤ ਪੂਰਾ ਤਿਆਰ ਹੋ ਜਾਂਦਾ ਸੀ, ਫਿਰ ਕੀ ਕੀਤਾ ਜਾਂਦਾ ਸੀ ਕਿ ਬਲਦ ਖੂਹ ਦੇ ਨਾਲ ਜੋੜ ਦਿੱਤੇ ਜਾਂਦੇ ਸੀ, ਖੂਹ ਦੀ ਹਰਟ ਰਾਹੀਂ ਜਿਹੜਾ ਸੀ ਟਿੰਡਾਂ ਵਿੱਚੋਂ ਪਾਣੀ ਖੇਤ ਨੂੰ ਲੱਗਦਾ ਸੀ। ਮਹਾਰਾਜ ਕਹਿਣਗੇ ਇਸੇ ਤਰੀਕੇ ਦੇ ਨਾਲ ਆਪਣੇ ਸੁਰਤ ਰੂਪੀ ਬਲਦ ਨੂੰ ਕਰਤੇ ਪੁਰਖ ਦੇ ਨਾਮ ਰੂਪੀ ਅਭਿਆਸ ਦੇ ਵਿੱਚ ਜੋੜਨਾ ਕਰ, ਜਿਹਦੇ ਕਰਕੇ ਮਹਾਰਾਜ ਕਹਿਣ ਲੱਗੇ ਕਰਤੇ ਪੁਰਖ ਦਾ ਨਾਮ ਰੂਪੀ ਅਭਿਆਸ ਕੀ ਹੈ? ਕਹਿਣ ਲੱਗੇ ਚੰਗੇ ਕਰਮਾਂ ਰੂਪੀ ਖੂਹ ਤਿਆਰ ਕਰ, ਉਸ ਖੂਹ ਦੇ ਵਿੱਚ ਬੰਦਗੀ ਰੂਪੀ ਜਲ ਪਾ, ਅਤੇ ਜਦੋਂ ਚੰਗੇ ਕਰਮਾਂ ਰੂਪੀ ਖੂਹ ਦੇ ਵਿੱਚੋਂ ਬੰਦਗੀ ਰੂਪੀ ਜਲ ਨਿਕਲੇਗਾ, ਫਿਰ ਕਹਿਣ ਲੱਗੇ ਸੁਰਤ ਰੂਪੀ ਬਲਦ ਨੂੰ ਜਿਹੜਾ ਹੈ ਉਹ ਤਤਪਰ ਕਰ, ਉਹਨੂੰ ਸਿੰਚਣ ਵਾਸਤੇ ਲਾ। ਜਿਉਂ ਜਿਉਂ ਸੁਰਤ ਜਿਹੜੀ ਹੈ ਨਾਮ ਦੇ ਦੁਆਲੇ ਦੁਆਲੇ ਘੁੰਮੇਗੀ, ਬੰਦਗੀ ਦੇ ਦੁਆਲੇ ਦੁਆਲੇ ਘੁੰਮੇਗੀ, ਤਿਉਂ ਤਿਉਂ ਕਹਿੰਦੇ ਨੇ ਉਹਦੇ ਵਿੱਚੋਂ ਕਰਤੇ ਪੁਰਖ ਦੀ ਕਿਰਪਾ ਰੂਪੀ ਜਲ ਨਿਕਲੇਗਾ ਅਤੇ ਮਨ ਰੂਪੀ ਤਨ ਰੂਪੀ ਖੇਤ ਨੂੰ ਜਿਹੜਾ ਹੈ ਉਹ ਬਿਲਕੁਲ ਔਰ ਤਤਪਰਤਾ ਜਿਹੜੀ ਹੈ ਉਸ ਮਨ ਅਤੇ ਤਨ ਰੂਪੀ ਕਿਆਰੀਆਂ ਨੂੰ ਪਾਣੀ ਲੱਗੇਗਾ। ਜਿਉਂ ਪਾਣੀ ਲੱਗੇਗਾ ਫਿਰ ਕਰਤੇ ਪੁਰਖ ਦੇ ਮਿਲਾਪ ਰੂਪੀ ਬੀਜ ਦੀ ਪ੍ਰਾਪਤੀ ਹੋਣ ਕਰਕੇ ਕਰਤੇ ਪੁਰਖ ਦੇ ਦਰ ਦੀ ਮਿਲਾਪ ਦੀ ਅਵਸਥਾ ਰੂਪੀ ਫਸਲ ਜਿਹੜੀ ਹੈ ਉਹ ਪੱਕ ਜਾਏ। ਆਪਾਂ ਬੀਜ ਬੀਜਦੇ ਹਾਂ, ਬੜਾ ਸੋਹਣਾ ਉਪਦੇਸ਼ ਸਤਿਗੁਰੂ ਜੀ ਨੇ ਦਿੱਤਾ, ਗੁਰਬਾਣੀ ਪੜ੍ਹੋ ਤਾਂ ਮਹਾਰਾਜ ਜੀ ਕਹਿਣਗੇ ਮਨ ਹਾਲੀ ਕਿਰਸਾਣੀ ਕਰਨੀ। ਕਹਿੰਦੇ ਮਨ ਨੂੰ ਹੱਲ ਬਣਾ, ਹੱਲ ਆਪ ਜੀ ਜਾਣਦੇ ਹੋ ਸਾਰੇ। ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਕਰ, ਮਨ ਹਾਲੀ ਮਨ ਨੂੰ ਹੱਲ ਬਣਾ, ਕਿਰਸਾਣੀ ਕਰਨੀ। ਜਿਵੇਂ ਕਿਸਾਨ ਮਿਹਨਤ ਕਰਦਾ, ਤੂੰ ਆਪਣੀ ਕਰਨੀ ਨੂੰ ਮਿਹਨਤ ਨੂੰ ਇਸ ਜੀਵਨ ਵਿੱਚ ਕਰਨੀ ਬਣਾ। ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਕਹਿਣ ਲੱਗੇ ਮਿਹਨਤ ਦਾ ਪਾਣੀ ਪਾ, ਤਨ ਨੂੰ ਖੇਤ ਬਣਾ, ਨਾਮ ਬੀਜ ਸੰਤੋਖ ਸੁਹਾਗਾ। ਇਸ ਸਰੀਰ ਰੂਪੀ ਖੇਤ ਵਿੱਚ ਨਾਮ ਰੂਪੀ ਬੀਜ ਬੀਜ ਕੇ ਸੰਤੋਖ ਰੂਪੀ ਸੁਹਾਗਾ ਫੇਰ
ਬੰਦਗੀ ਕੀਤੀ ਹੈ ਅਤੇ ਰੌਲਾ ਨਾ ਪਾ। ਕਿਸਾਨ ਵੀ ਬੀਜ ਬੀਜਦਾ ਅਤੇ ਉੱਪਰ ਸੁਹਾਗਾ ਫੇਰ ਦਿੰਦਾ ਤਾਂ ਜੋ ਬੀਜ ਠੰਡਾ ਰਹੇ। ਇੱਕ ਬੀਜ ਢੱਕਿਆ ਰਹੇ, ਠੰਡਾ ਰਹੇਗਾ ਤਾਂ ਵੀ ਉਤਪੰਨ ਹੋਏਗਾ, ਜੇ ਢੱਕਿਆ ਰਹੇਗਾ ਤਾਂ ਉਹ ਬੀਜ ਸਲਾਮਤ ਰਹੇਗਾ। ਜੇ ਕਿਧਰੇ ਬੀਜ ਨੰਗਾ ਰਹਿ ਗਿਆ ਤਾਂ ਸੱਚ ਜਾਣੇ ਉਹ ਬੀਜ ਪੰਛੀ ਚੁੱਗ ਜਾਣਗੇ। ਮਹਾਰਾਜ ਕਹਿਣਗੇ ਬੰਦਗੀ ਕਰਕੇ ਸੰਤੋਖ ਤਾਂ ਸੁਹਾਗਾ ਫੇਰ, ਮਤਾ ਕਿਤੇ ਵਿਕਾਰਾਂ ਰੂਪੀ ਪੰਛੀ ਆਣ ਕੇ ਤੇਰੇ ਮਨ ਦੇ ਉੱਪੀ ਖੇਤ ਦੇ ਵਿੱਚ ਬੀਜਿਆ ਹੋਇਆ ਉਹ ਬੀਜ ਚੁੱਕ ਕੇ ਲੈ ਜਾਣ। ਕਿਉਂਕਿ ਆਪਾਂ ਨਿਤਨੇਮ ਕਰਕੇ ਰੌਲਾ ਪਾਉਣ ਲੱਗ ਪਏ ਨੇ ਸਾਰਿਆਂ ਨੂੰ, ਵੀ ਇੰਨੀ ਬੰਦਗੀ ਇੰਨਾ ਨਿਤਨੇਮ ਜੇ ਕਿਸੇ ਨੂੰ ਨਾ ਦੱਸੀਏ ਤਾਂ ਆਪਾਂ ਆਪਣਾ ਕੰਪੈਰੀਜ਼ਨ ਦੂਸਰਿਆਂ ਨਾਲ ਕਰੀ ਜਾਂਦੇ ਹਾਂ ਵੀ ਇਹਨੇ ਤਾਂ ਇੰਨੀ ਬਾਣੀ ਪੜ੍ਹੀ, ਮੈਂ ਤਾਂ ਤੋਂ ਕਿਤੇ ਉੱਤੇ ਹਾਂ। ਮਹਾਰਾਜ ਕਹਿਣ ਲੱਗੇ ਜੀਵਨ ਵਿੱਚ ਨਹੀਂ। ਇੱਥੇ ਸਤਿਗੁਰੂ ਜੀ ਕਹਿਣ ਲੱਗੇ ਹਰ ਸਿੰਚੈ ਸੁਦਾ ਸੰਜੋਰ ਇਹ ਰਸ ਮੈਂ ਮਗਨ ਹੋਤ ਕਿਰਪਾ ਤੇ। ਕਹਿੰਦੇ ਜਦੋਂ ਖੇਤ ਸਿੱਧਾ ਖੂਹ ਨਾਲ ਜੁੜਦਾ ਤਾਂ ਫਿਰ ਸਿੰਚਿਆ ਜਾਂਦਾ ਹੈ। ਜਦੋਂ ਸਿੱਧਾ ਸਤ ਸੰਗਤ ਰੂਪੀ ਖੂਹ ਦੇ ਨਾਲ ਇੱਥੇ ਸੁਰਤ ਰੂਪੀ ਬਲਦ ਜਿਹੜੀ ਹੈ ਉਹ ਬਾਰ ਬਾਰ ਕਰਤੇ ਪੁਰਖ ਦੇ ਦਰ 'ਤੇ ਘੁੰਮਦਿਆਂ ਘੁੰਮਦਿਆਂ ਬੰਦਗੀ ਰੂਪੀ ਜਲ ਬਾਹਰ ਕੱਢੇਗੀ, ਉਹਦੇ ਨਾਲ ਮਨ ਅਤੇ ਸਤਨ ਦੋਵੇਂ ਹਰੇ ਹੋ ਜਾਣ। ਸਤਿਗੁਰੂ ਕਹਿਣ ਲੱਗੇ ਇਹ ਰਸ ਮੈਂ ਮਗਨ ਹੋਤ ਕਿਰਪਾ ਤੇ। ਇਹ ਆਤਮਿਕ ਰਸ ਦੇ ਵਿੱਚ ਕਹਿੰਦੇ ਮਗਨ ਹੋ ਜਾਂਦਾ ਹੈ ਇਨਸਾਨ, ਕਿੱਦਾਂ? ਕਿਰਪਾ ਤੇ, ਕਿਰਪਾ ਕਰਕੇ। ਮਹਾਰਾਜ ਕਹਿਣਗੇ ਇਹ ਰਸ ਮੈਂ ਮਗਨ ਹੋਤ ਕਿਰਪਾ ਤੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਅਕਾਲ ਪੁਰਖ ਕਿਰਪਾ ਕਰ ਮੈਨੂੰ ਆ ਆਤਮਿਕ ਆਨੰਦ ਅਤੇ ਆਤਮਿਕ ਰਸ ਦੇ। ਮਹਾਂ ਵਿਖਿਆ ਤੇ ਤੋਰ, ਜਿਹੜੀ ਮਹਾਂ ਵਿਖਿਆ ਹੈ ਕੰਨਾਂ ਕਰਕੇ, ਜ਼ੁਬਾਨ ਕਰਕੇ, ਅੱਖਾਂ ਕਰਕੇ, ਸਕਿਨ ਕਰਕੇ, ਨਾਸਕਾ ਕਰਕੇ, ਜੋ ਅੰਦਰ ਵਾਸ਼ਨਾਵਾਂ ਅਤੇ ਅਗਿਆਨਤਾ ਅਤੇ ਫੁਰਨਿਆਂ ਦੀ ਦੌੜ ਅੰਦਰ ਜਾ ਰਹੀ ਹੈ, ਮਹਾਰਾਜ ਕਹਿਣਗੇ ਉਹਨੂੰ ਖਤਮ ਕਰ ਦਿਓ। ਇਹ ਰਸ ਮੈਂ ਮਗਨ ਹੋਤ ਕਿਰਪਾ ਅਤੇ। ਮਹਾਂ ਵਿਖਿਆ ਅਤੇ ਤੋਰ, ਜਿਹੜੀ ਵਿਖਿਆ ਦੇ ਵਿੱਚ ਜਾਣ ਨੂੰ ਸੁਰਤ ਲੱਗੀ ਹੋਈ ਹੈ, ਮਹਾਰਾਜ ਕਹਿਣਗੇ ਜਿਹੜਾ ਅੰਮ੍ਰਿਤ ਛਾਟ ਵਿਖਿਆ, ਵਿਖ ਖਾਈ ਵਾਲੀ ਬਿਰਤੀ, ਇਹਦੇ ਨਾਲੋਂ ਤੋੜ ਦਿਓ ਮੈਨੂੰ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਕਿਵੇਂ ਤੋੜ ਦਈਏ, ਕਿਉਂ ਤੋੜੀਏ? ਕਹਿੰਦੇ ਇਸ ਕਰਕੇ ਤੋੜ ਦਿਓ ਕਿ ਆਇਓ ਸਰਨ ਦੀਨ ਦੁੱਖ ਭੰਜਨ, ਦੀਨਾਂ ਦੇ ਦੁੱਖ ਨੂੰ ਭੰਨ ਦੇਣ ਵਾਲੇ ਅਕਾਲ ਪੁਰਖ ਮੈਂ ਤੁਹਾਡੇ ਦਰ 'ਤੇ ਆਇਆ। ਤੁਸੀਂ ਦੀਨ ਹੋਏ ਦੇ ਦੁੱਖ ਨੂੰ ਭੰਨ ਦੇਣ ਵਾਲੇ, ਕਿਉਂਕਿ ਤੁਹਾਡਾ ਸੁਭਾਅ ਹੈ ਜੋ ਸਰਨ ਆਵੇ ਤਿਸ ਕੰਠ ਲਾਵੇ ਹਰ ਬਿਰਧ ਸੁਆਮੀ ਸੰਦਾ, ਕਹਿੰਦੇ ਨੇ ਤੁਹਾਡਾ ਇਹ ਬਿਰਧ ਹੈ। ਇਸ ਕਰਕੇ ਤੁਸੀਂ ਕਿਰਪਾ ਕਰੋ, ਤੁਸੀਂ ਮੇਰੇ 'ਤੇ ਮਿਹਰਾਮਤ ਕਰੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ ਆਇਓ ਸਰਨ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਆਇਓ ਸਰਨ ਦੀਨ ਦੁੱਖ ਭੰਜਨ, ਦੀਨਾਂ ਦੇ ਦੁੱਖ ਨੂੰ ਭੰਨ ਦੇਣ ਵਾਲੇ ਅਕਾਲ ਪੁਰਖ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ। ਚਿਤਵੋ ਤੁਮਰੀ ਔਰ, ਕਹਿੰਦੇ ਨੇ ਮੈਂ ਚਿਤਵੋ ਚਿਤਵਨੀ ਲੱਗੀ ਹੈ ਤੁਹਾਡੇ ਵਾਲੇ ਪਾਸੇ, ਤੁਹਾਡੇ ਵਾਲੇ ਪਾਸੇ ਵੇਖ ਰਿਹਾ ਹਾਂ, ਤੁਹਾਡੇ 'ਤੇ ਆਸ ਹੈ, ਤੁਹਾਡੇ 'ਤੇ ਭਰੋਸਾ ਹੈ। ਇੱਕ ਛੋਟੀ ਜਿਹੀ ਉਦਾਹਰਣ ਆਪ ਜੀ ਦੇ ਸਨਮੁੱਖ, ਚਿਤਵੋ ਤੁਮਰੀ ਔਰ ਕੀ ਹੈ। ਇੱਕ ਬੱਚਾ ਗਲੀ ਵਿੱਚ ਕਿਸੇ ਬਾਜ਼ਾਰ ਦੇ ਵਿੱਚ ਆਪਣੇ ਪਿਤਾ ਨਾਲ ਤੁਰਿਆ ਜਾ ਰਿਹਾ ਹੈ, ਉਂਗਲ ਫੜੀ ਹੋਈ। ਉਹ ਛੋਟੇ ਮੋਟੇ ਵਿਖੜੇ ਪੈਂਡੇ ਉਸ ਗਲੀ ਵਿੱਚੋਂ ਛੋਟੇ ਛੋਟੇ ਠੇਡਿਆਂ ਨੂੰ ਸਹਾਰਦਾ ਤੁਰਿਆ ਆਉਂਦਾ ਹੈ, ਪਰ ਅਚਾਨਕ ਕੋ ਵੱਡਾ ਟੋਆ ਆ ਗਿਆ ਜਾਂ ਅੱਗੋਂ ਬਹੁਤ ਵੱਡੀ ਨਾਲੀ ਆ ਗਈ ਜਿਹੜੇ ਬੱਚੇ ਕੋਲੋਂ ਟੱਪੀ ਨਹੀਂ ਜਾਣੀ ਹੁਣ। ਪਿਤਾ ਨੇ ਉਂਗਲ ਫੜੀ ਹੋਈ ਹੈ ਅਤੇ ਬੱਚਾ ਉਸ ਨਾਲੀ ਦੇ ਬਿਲਕੁਲ ਸਾਹਮਣੇ ਆਣ ਕੇ ਖਲੋ ਗਿਆ ਹੈ, ਪਿਤਾ ਵੀ ਖਲੋ ਜਾਂਦਾ। ਅਖੀਰ ਜਦੋਂ ਬੱਚਾ ਆਪਣੇ ਪਿਤਾ ਵਾਲੇ ਪਾਸੇ ਵੇਖਦਾ, ਕਹਿੰਦਾ ਕੁਛ ਨਹੀਂ ਹੈ, ਪਿਤਾ ਵਾਲੇ ਪਾਸੇ ਵੇਖਦਾ ਹੀ ਹੈ ਕਿ ਜਿਹੜੀ ਨਾਲੀ ਦੇ ਸਾਹਮਣੇ ਲਿਆ ਕੇ ਮੈਨੂੰ ਖੜਿਆਂ ਕਰ ਦਿੱਤਾ ਹੈ, ਮੇਰੇ ਤੋਂ ਟੱਪੀ ਨਹੀਂ ਜਾਣੀ, ਇਹਨੂੰ ਪਾਰ ਨਹੀਂ ਮੇਰੇ ਤੋਂ ਕੀਤਾ ਜਾਣਾ। ਉਹ ਸਿਰਫ ਬੜੀ ਨਿਮਰਤਾ ਭਰੀ ਨਿਗਾਹ ਨਾਲ, ਤਰਲਿਆਂ ਨਾਲ ਆਪਣੇ ਪਿਤਾ ਵੱਲ ਵੇਖਦਾ, ਫਿਰ ਪਿਤਾ ਬਾਂਹ ਫੜਦਾ ਅਤੇ ਬਾਂਹ ਤੋਂ ਚੁੱਕ ਕੇ ਨਾਲ ਹੀ ਉਸ ਨਾਲੀ ਨੂੰ ਪਾਰ ਕਰਾ ਦਿੰਦਾ। ਮਹਾਰਾਜ ਬਸ ਇਹੀ ਆਸ, ਜੀਵਨ ਦੇ ਅੰਦਰ ਜਿਹੜੇ ਦੁਖਾਂ ਵਿਕਾਰ ਅਤੇ ਵਾਸ਼ਨਾਵਾਂ ਦੇ ਟੋਏ ਨੇ ਮੇਰੇ ਤੋਂ ਟੱਪੇ ਨਹੀਂ ਜਾ ਰਹੇ, ਮੇਰੇ ਅੰਦਰ ਆਸ ਹੀ ਹੈ, ਮੈਂ ਤੁਹਾਡਾ ਤਰਲਾ ਲੈ ਕੇ ਕਹਿ ਰਿਹਾ ਮੇਰੀ ਬਾਂਹ ਫੜੋ ਅਤੇ ਮੈਨੂੰ ਬਾਹਰ ਕੱਢ ਦਿਓ, ਕਿਰਪਾ ਕਰੋ। ਅਭੈ ਪਦ ਦਾਨ, ਮਹਾਰਾਜ ਕਹਿਣਗੇ ਮੈਨੂੰ ਅਭੈ ਕਰ ਦਿਓ, ਮੈਨੂੰ ਡਰ ਨਾ ਹੋਵੇ ਕਿਸੇ ਦਾ।
ਅਭੈ ਪਦ ਦਾਨ ਸਿਮਰਨ ਸਵਾਮੀ ਕੋ। ਬਸ ਕਰਤੇ ਪੁਰਖ ਦਾ ਸਿਮਰਨ, ਸਵਾਸਾਂ ਦਾ ਮਾਲਕ, ਅੰਮ੍ਰਿਤ ਦਾ ਦਾਤਾ ਕਰਤਾ ਪੁਰਖ ਹੈ। ਕਿਰਪਾ ਕਰੋ ਮਹਾਰਾਜ, ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ। ਅਕਾਲ ਪੁਰਖ ਕਿਰਪਾ ਕਰ, ਜੀਵਨ ਦੇ ਸਾਰੇ ਬੰਧਨ ਜਿਹੜੇ ਨੇ ਛੋਰ ਟੁੱਟ ਜਾਣ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਜੇ ਬੰਧਨਾਂ ਇਸ ਜੀਵਨ ਵਿੱਚ ਬੰਧਨਾਂ ਤੋਂ ਟੁੱਟਣਾ ਚਾਹੁੰਦਾ ਤਾਂ ਇੱਕੋ ਰਸਤਾ ਹੈ। ਸਤਿਗੁਰੂ ਕਿਹੜਾ? ਪਾਤਸ਼ਾਹ ਜੀ ਕਹਿਣਗੇ ਬੰਧਨਾਂ, ਹਰ ਬੰਧਨਾਂ ਗੁਣ ਗਾਵੋ ਗੋਪਾਲ ਰਾਏ। ਕਹਿਣਗੇ ਕਰਤੇ ਪੁਰਖ ਨੂੰ ਬੰਧਨਾਂ ਕੀਤਿਆਂ ਬੰਧਨਾਂ, ਕੋਈ ਬੰਧਨ ਨਹੀਂ ਰਹਿੰਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ, ਡੰਡੌਤ ਬੰਧਨ ਅਨਿਕਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਿਗੁਰੂ ਮੈਂ ਤੁਹਾਡੀ ਸ਼ਰਨ ਆਇਆ, ਮੈਨੂੰ ਭਰੋਸਾ ਹੈ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਅੱਜ ਦਾ ਇਹ ਪਾਵਨ ਹੁਕਮ ਜੋ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਸੀ, ਅਤੇ ਗੁਰਮੁਖੋ ਅੱਜ ਇਹ ਸੰਬੰਧੀ ਅੱਜ ਦਾ ਮੁੱਖ ਸਮਾਗਮ ਜਿਹਦਾ ਜ਼ਿਕਰ ਆਪਾਂ ਆਪ ਜੀ ਦੇ ਸਾਹਮਣੇ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ। ਤਿੰਨ ਦਿਹਾੜੇ ਜੁੜਦੇ ਨੇ ਸੰਪਾਦਨਾ, ਸੰਪਾਦਨਾ ਦੇ ਨਾਲ ਇੱਕ ਦਿਹਾੜਾ ਸਿੱਧਾ ਸਪਸ਼ਟ ਜੁੜਦਾ ਹੈ, ਉਹ ਹੈ ਪਹਿਲਾ ਪ੍ਰਕਾਸ਼। ਸੰਪਾਦਨਾ ਅਤੇ ਪਹਿਲਾ ਪ੍ਰਕਾਸ਼ ਇੱਕੋ। ਸੰਪਾਦਨਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕੀਤੀ, ਪਹਿਲਾ ਪ੍ਰਕਾਸ਼ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਸਮੇਂ 'ਤੇ ਹੋਇਆ। ਸੰਪੂਰਨਤਾ ਜਿਹੜੀ ਹੈ ਉਹ ਤੱਕ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਹੋਈ, ਜਿੱਥੇ ਭਾਈ ਮਨੀ ਸਿੰਘ ਲਿਖਾਰੀ ਸਨ, ਬਾਬਾ ਦੀਪ ਸਿੰਘ ਸਹਾਇਕ ਲਿਖਾਰੀ ਅਤੇ ਸ਼ਾਹੀ ਤਿਆਰ ਕਰਨ ਵਾਲੇ ਗੁਰਮੁਖ ਸਨ, ਔਰ ਜਿਨ੍ਹਾਂ ਦੀ ਦੇਖ ਰੇਖ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਪੂਰਨਤਾ ਹੋਈ। ਔਰ ਉਹ ਸੰਪੂਰਨਤਾ ਦੇ ਸਮੇਂ ਜਿਹੜਾ ਹੁਕਮ ਆਇਆ ਸੀ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ, ਹਮਾਰੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਪੂਰਨਤਾ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ। ਸਤਿਗੁਰੂ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ, ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਪਾਤਸ਼ਾਹ ਭਾਈ ਜਸਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਸਵਾ 12 ਵਜੇ ਤੱਕ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ ਸਤਿਕਾਰਯੋਗ ਪਾਤਸ਼ਾਹ ਭਾਈ ਇੰਦਰਜੀਤ ਸਿੰਘ ਜੀ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਵਾਲੇ, ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਆਓ ਬੜੇ ਪਿਆਰ ਸਤਿਕਾਰ ਨਾਲ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਜੀ ਸੇਵਕ ਪਰਿਵਾਰ ਵੱਲੋਂ ਅੱਜ ਦੇ ਇਹਨਾਂ ਸੇਵਾ ਸਮਾਗਮਾਂ ਦੀ ਸੇਵਾ ਲਈ ਗਈ ਹੈ। ਬੇਟਾ ਸ਼ਹਿਬਾਜ਼ ਸਿੰਘ ਦੇ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹਾਂ। ਸਤਿਗੁਰ ਕਿਰਪਾ ਕਰਨ ਬੱਚੇ ਨੂੰ ਦਰੋਂ ਕਰੋ ਗੁਰਸਿੱਖੀ ਜਿਵੇਂ ਤਾਂ ਨਾਮ ਬਣੇ ਦਾਤਾ ਬਖਸ਼ਿਸ਼ ਕਰਨੇ ਅਰਦਾਸ ਸਾਹਿਬ ਜੀ ਨੇ ਵੇ ਕਰਕੇ ਜਾਣੀ। ਸੋ ਦਿੱਤੇ ਗਏ ਸਮੇਂ ਦੀ ਸਮਾਪਤੀ ਹੈ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਣ ਜਣ ਹੋਏ ਬੇਅੰਤ ਫੁੱਲਾਂ ਦੇ ਖਿਆਲ ਬਖਸ਼ ਦੇਣੇ ਜੀ। ਆਓ ਆਪਾਂ ਅਗਲਾ ਪ੍ਰੋਗਰਾਮ ਸ਼ਰਮਣ ਕਰੀਏ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ, ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਰਾਹੀਂ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਪਾਸ ਬਹੁਤ ਹੀ ਸਤਿਕਾਰਯੋਗ ਗਿਆਨੀ ਇੰਦਰਜੀਤ ਸਿੰਘ ਜੀ, ਗ੍ਰੰਥੀ ਸਿੰਘ ਸ੍ਰੀ ਅਕਾਲ ਤਖਤ ਸਾਹਿਬ, ਉਹ ਛੇਵੇਂ ਗੁਰਦੇਵ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੋਂ, ਅਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਰਸਾਈ ਹੋਈ ਧਰਤੀ ਤੋਂ ਸਾਡੇ ਪਾਸ ਪਹੁੰਚੇ, ਔਰ ਬੜੇ ਲੰਮੇ ਸਮੇਂ ਤੋਂ ਪੰਜ ਪਿਆਰੇ ਸਾਹਿਬਾਨਾਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਹਨ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਸੁਭਾਗ ਪ੍ਰਾਪਤ ਹੋਇਆ ਸਮੂਹ ਸੰਗਤਾਂ ਨੂੰ ਉਹਨਾਂ ਦੇ ਦਰਸ਼ਨ ਕਰਨ ਦਾ। ਸਤਿਗੁਰੂ ਸਾਹਿਬ ਕਿਰਪਾ ਕਰਨ, ਆਓ ਹੁਣ ਗਿਆਨੀ ਇੰਦਰਜੀਤ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਵਾਲੇ, ਉਹ ਆਪ ਜੀ ਨੂੰ 1 ਵਜੇ ਤੱਕ ਗੁਰਬਾਣੀ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਜੋੜਨ ਦਾ ਯਤਨ ਕਰਨਗੇ, ਔਰ ਜਿੰਨੇ ਵੀ ਭਾਈ ਸਾਹਿਬ ਜੀ ਉਹਨਾਂ ਦੇ ਨਾਲ ਸਾਥੀ ਸਿੰਘ ਸਾਹਿਬਾਨ ਆਏ, ਸਾਰਿਆਂ ਨੂੰ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਵੱਲੋਂ ਜੀਓ ਆਇਆ ਕਹਿੰਦੇ ਹਾਂ। ਆਓ ਭਾਈ ਸਾਹਿਬ ਜੀ ਉਹਨਾਂ ਨੂੰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਗੁਣ ਗਾਵਹਿ ਸਹਿਜ ਸੁਭਾਇ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਆ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ।

ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਰਬੱਤ ਮਾਈ ਭਾਈ ਵਾਲੀ ਏ ਕੁਲ ਆਲਮ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੱਜ ਰਹੇ ਸਤਿਗੁਰਾਂ ਦੇ ਹਜ਼ੂਰ ਸੋਹਣੇ ਸੁੰਦਰ ਦੀਵਾਨਾਂ ਵਿੱਚ ਜੁੜ ਮਿਲ ਇਕੱਤਰ ਹੋਏ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅੱਜ ਦਾ ਦਿਨ ਸਿੱਖ ਜਗਤ ਦੇ ਅੰਦਰ ਸਿੱਖ ਕੌਮ ਦੇ ਅੰਦਰ ਬਹੁਤ ਅਦਬ ਸਤਿਕਾਰ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ, ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਸਿੱਖਾਂ ਦੇ ਗੁਰੂ ਹਨ, ਤਿਨ੍ਹਾਂ ਦੇ ਸੰਪੂਰਨਤਾ ਦਿਵਸ ਹੋਣ ਕਰਕੇ ਉਹ ਗੁਰਪੁਰਬ ਜਿਹੜੇ ਹਨ ਸੰਗਤਾਂ ਮਨਾ ਰਹੀਆਂ ਹਨ। ਸਤਿਗੁਰਾਂ ਦੇ ਹਜ਼ੂਰ ਦਾਸ ਤੋਂ ਪਹਿਲਾਂ ਗੁਰੂ ਘਰ ਦੇ ਕੀਰਤਨੀਆਂ ਸਿੰਘਾਂ ਵੱਲੋਂ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕੀਤਾ ਗਿਆ, ਆਪ ਸਰਬੱਤ ਸੰਗਤਾਂ ਨੇ ਸਰਵਣ ਕੀਤਾ ਹੈ। ਉਪਰੰਤ ਦਾਸਰਿਆਂ ਨੂੰ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਦਾ ਹੁਕਮ ਹੋਇਆ। ਸਤਿਗੁਰਾਂ ਦੇ ਹਜ਼ੂਰ ਮਹਾਰਾਜ ਦੇ ਹਜ਼ੂਰ ਕੋ ਗੁਰਮਤਿ ਦੀ ਇਤਿਹਾਸ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਸੀਸ ਝੁਕਾ ਕੇ ਹਾਜ਼ਰੀ ਲਵਾਈਏ। ਅਦਬ ਸਤਿਕਾਰ ਦੇ ਸਹਿਤ ਮਹਾਰਾਜ ਨੂੰ ਨਮਸਕਾਰ ਕਰਦਿਆਂ ਹੋਇਆਂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਰਾਤ ਦੇ ਦੀਵਾਨਾਂ ਵਿੱਚ ਵੀ ਬੇਨਤੀ ਕੀਤੀ ਸੀ ਕਿ ਵਿਸ਼ੇਸ਼ ਕਰਕੇ ਤਿੰਨ ਰੂਪਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਸਿੱਖਾਂ ਵਿੱਚ ਗੁਰਪੁਰਬ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਤਾਂ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਗੁਰਪੁਰਬ, ਫਿਰ ਸੰਪੂਰਨਤਾ ਦਿਵਸ, ਉਹ ਪਹਿਲੇ ਪ੍ਰਕਾਸ਼ ਗੁਰਪੁਰਬ ਦਾ ਵੀ ਦਿਨ ਜਿਹੜੇ ਉਹ ਆ ਰਹੇ ਨੇ। ਪਹਿਲਾ ਪ੍ਰਕਾਸ਼ ਜਿਹੜਾ ਸਤਿਗੁਰਾਂ ਦਾ, ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹੋਣੇ ਕਰਕੇ ਉੱਥੇ ਮਨਾਇਆ ਜਾਂਦਾ ਵਿਸ਼ੇਸ਼ ਰੂਪ ਦੇ ਵਿੱਚ। ਸੰਪੂਰਨਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੀ, ਗੁਰੂ ਕਾਂਸ਼ੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਣੇ ਕਰਕੇ ਅੱਜ ਦੇ ਦਿਨ ਉੱਥੇ ਵਿਸ਼ੇਸ਼ ਤੌਰ 'ਤੇ ਇਕੱਠ ਹੋ ਰਹੇ ਨੇ।

0: ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਹ ਗੁਰਤਾ ਗੱਦੀ ਬਖਸ਼ ਕਰਕੇ ਗਏ ਨੇ। ਉਹ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਦੇੜ ਸਾਹਿਬ ਉੱਥੇ ਸਿੱਖ ਸੰਗਤਾਂ ਉਤਸ਼ਾਹ ਦੇ ਨਾਲ ਮਨਾਉਂਦੀਆਂ। ਸਾਧੂ ਸੰਗਤ ਜੀ, ਪਹਿਲਾ ਪ੍ਰਕਾਸ਼ ਇਹਦੇ ਸੰਬੰਧ ਦੇ ਵਿੱਚ ਰਾਤ ਦੇ ਵਕਤ ਵਿਚਾਰ ਕੀਤੀ ਸੀ ਵੀ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪਾਵਨ ਗੁਰਬਾਣੀ ਦੀਆਂ ਪੋਥੀਆਂ ਪ੍ਰਾਪਤ ਕਰਕੇ, ਜੋ ਪਹਿਲੇ ਚਾਰ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੋ ਪੋਥੀਆਂ ਦੇ ਰੂਪ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਦੇ ਪਾਸ ਸਨ, ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਮਾਮਾ ਜੀ ਲੱਗਦੇ ਨੇ ਦੁਨਿਆਵੀ ਰਿਸ਼ਤੇ ਦੇ ਵਿੱਚ, ਤਿਨ੍ਹਾਂ ਦੇ ਪਾਸੋਂ ਪ੍ਰਾਪਤ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਲਿਖਾਈ ਭਾਈ ਗੁਰਦਾਸ ਜੀ ਦੇ ਪਾਸੋਂ ਕਰਵਾਉਣੀ, ਜਿਸ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਆਪਣੇ ਪਾਵਨ ਰਸਨਾ ਤੋਂ ਕਹੀ ਹੋਈ ਬਾਣੀ ਵੀ ਵਿੱਚ ਦਰਜ ਕਰਵਾਉਣੀ, ਔਰ ਬੇਅੰਤ ਭਗਤਾਂ ਦੀ ਗੁਰਸਿੱਖਾਂ ਦੀ ਪਵਿੱਤਰ ਗੁਰਬਾਣੀ ਜਿਹੜੀ ਉਪਰੰਤ ਬਾਬਾ ਬੁੱਢਾ ਸਾਹਿਬ ਜੀ ਨੂੰ ਮੁੱਖ ਗ੍ਰੰਥੀ ਥਾਪ ਕਰਕੇ ਗ੍ਰੰਥੀ ਦੇ ਰੂਪ ਵਿੱਚ ਤਿਨ੍ਹਾਂ ਦੇ ਪਾਵਨ ਸੀਸ 'ਤੇ ਉਹ ਸਤਿਗੁਰਾਂ ਦੇ ਪਾਵਨ ਸਰੂਪ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਲਿਆ ਕੇ ਅਤੇ ਪ੍ਰਕਾਸ਼ ਹੋਣੇ। ਉਸ ਦਿਨ ਫਿਰ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਹੋਣਾ, ਉਹ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾਂਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਤਾਂ ਕਿ ਗੁਰਬਾਣੀ ਦਾ ਅਦਬ ਅਤੇ ਸਤਿਕਾਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਆਪ ਉਸ ਸਮੇਂ ਤੋਂ ਸਿੱਖਾਂ ਨੂੰ ਕਿਵੇਂ ਸਮਝਾਇਆ, ਇਹਦੇ ਤਾਂ ਵੀ ਨਾਲ ਸਿੱਖਿਆ ਲੈਂਦੇ ਚਲੀਏ। ਥੋੜ੍ਹਾ ਜਿਹਾ ਇਸ ਪੱਖ ਨੂੰ ਪਿੱਛੋਂ ਲਿਆ ਜਾਵੇ ਵੀ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਵਿੱਚ ਪਾਵਨ ਪਵਿੱਤਰ ਗੁਰਬਾਣੀ ਇੱਕ ਥਾਂ 'ਤੇ ਇਕੱਤਰ ਹੋ ਕੇ ਤਾਂ ਉਹ ਸੰਪੂਰਨਤਾ ਹੋਣੀ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪਣੇ ਆਸਣ 'ਤੇ ਵਿਸਰਾਮ ਕਰ ਰਹੇ ਨੇ, ਇੱਕ ਸਿੰਘ ਗੁਰੂ ਕਾ ਪ੍ਰੇਮ ਦੇ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹਦਾ ਹੋਇਆ ਪੋਥੀ ਸਾਹਿਬ ਪ੍ਰਕਾਸ਼ ਕਰਕੇ ਅਤੇ ਦੱਖਣੀ ਓਅੰਕਾਰ ਦਾ ਪਾਠ ਕਰ ਰਿਹਾ। ਉਹ ਪੰਕਤੀਆਂ ਆਈਆਂ ਬਈ, ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ। ਉਸ ਸਿੰਘ ਦੇ ਸੁਭਾਵਕ ਹੀ ਉਹ ਦਲਾਵਾਂ ਦੀ ਥਾਂ 'ਤੇ ਇੱਕ ਲਾਂ ਬੋਲਿਆ ਕਰਦਾ ਸੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੰਨਾਂ ਵਿੱਚ ਉਹਦੀ ਆਵਾਜ਼ ਪੈ ਰਹੀ ਸੀ ਬਾਣੀ ਪੜ੍ਹਦੇ ਹੋਏ ਦੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਉੱਚੀ ਆਵਾਜ਼ ਦੇ ਕੇ ਕਿਹਾ ਵੀ ਸਿੰਘਾ, ਇਹ ਪੰਕਤੀਆਂ ਦੁਬਾਰਾ ਪੜ੍ਹ। ਜਦੋਂ ਉਹ ਸਿੱਖ ਨੇ ਦੁਬਾਰਾ ਉਹ ਪਵਿੱਤਰ ਗੁਰਬਾਣੀ ਦੀਆਂ ਪੰਕਤੀਆਂ ਪੜ੍ਹੀਆਂ ਅਤੇ ਸੁਭਾਵਕ ਜਿਸ ਪ੍ਰਕਾਰ ਉਹ ਪੱਕੀਆਂ ਹੋਈਆਂ ਸਨ ਉਵੇਂ ਹੀ ਜ਼ੁਬਾਨ ਦੇ ਵਿੱਚੋਂ ਫਿਰ ਉਚਾਰਨ ਹੋਇਆ। ਉਹ ਕੈ ਦੀ ਜਗ੍ਹਾ 'ਤੇ ਕੇ ਬੋਲਦਾ ਸੀ। ਸਤਿਗੁਰੂ ਸਾਹਿਬ ਮਹਾਰਾਜ ਨੇ ਜਦੋਂ ਦੁਬਾਰਾ ਬੁਲਾਇਆ ਫਿਰ ਉਸੇ ਤਰ੍ਹਾਂ ਬੋਲਿਆ। ਮਹਾਰਾਜ ਕਿਤੇ ਦੂਸਰੇ ਸਿੰਘ ਨੂੰ ਕਹਿਣ ਲੱਗੇ ਵੀ ਜਦੋਂ ਇਹ ਪਾਵਨ ਗੁਰਬਾਣੀ ਦੀ ਪੋਥੀ ਸਾਹਿਬ ਸੰਤੋਖ ਦਾ ਹੈ ਨਾ, ਇਹਦੇ ਮੂੰਹ 'ਤੇ ਦੋ ਚਪੇੜਾਂ ਲਾਉਣੀਆਂ ਨੇ। ਉਸ ਵਕਤ ਉਸੇ ਤਰ੍ਹਾਂ ਹੀ ਹੋਇਆ, ਬੜਾ ਗੁੱਸੇ ਦੇ ਵਿੱਚ ਭਰਿਆ ਪੀਤਾ ਵੀ ਮੇਰਾ ਕਸੂਰ ਕੋਈ ਨਹੀਂ, ਨਾ ਦੱਸਿਆ ਕੁਛ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਚਨਚੇਤ ਸੰਗਤਾਂ ਦੇ ਵਿੱਚ ਦੀਵਾਨ ਸਜਾ ਕੇ ਬੈਠੇ ਹੋਏ ਅਤੇ ਮਹਾਰਾਜ ਉੱਥੇ ਚਲੇ ਗਿਆ। ਸਤਿਗੁਰੂ ਜੀ ਉਪਦੇਸ਼ ਕਰ ਰਹੇ ਨੇ, ਸਿੱਖੋ ਇਹ ਧੁਰ ਕੀ ਬਾਣੀ ਹੈ, ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਹੈ, ਗੁਰੂ ਰੂਪ ਹੈ, ਅੰਮ੍ਰਿਤ ਰੂਪ ਹੈ, ਮ੍ਰਿਤਿਉ ਦੇ ਭੈ ਤੋਂ ਰਹਿਤ ਕਰ ਦਿੰਦੀ ਹੈ ਜੀਵ ਨੂੰ, ਐਸਾ ਅੰਮ੍ਰਿਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਸ ਰੂਪ ਹੈ। ਇਸ ਗੁਰਬਾਣੀ ਨੂੰ ਪੜ੍ਹਿਆਂ ਇਸ ਲੋਕ ਦੇ 'ਤੇ ਬੇਅੰਤ ਹੀ ਸੁੱਖ ਪ੍ਰਾਪਤ ਹੋ ਜਾਂਦੇ ਨੇ, ਪਰਲੋਕ ਦੇ ਵਿੱਚ ਵੀ ਜਮਾਂ ਦੀ ਮਾਰ ਨਹੀਂ ਪਏਗੀ। ਜਦੋਂ ਐਸੇ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਸਨਾ ਤੋਂ ਸੁਣੇ ਤਾਂ ਉਹ ਸਿੱਖ ਦੇ ਕੋਲੋਂ ਰਿਹਾ ਨਹੀਂ ਗਿਆ, ਭਰਿਆ ਪੀਤਾ ਕਹਿਣ ਲੱਗਾ, ਮਹਾਰਾਜ ਪਰਲੋਕ ਵਿੱਚ ਮੈਂ ਤਾਂ ਬਾਣੀ ਪੜ੍ਹ ਰਿਹਾ ਸੀ, ਆ ਸਿੰਘ ਨੇ ਆ ਕੇ ਮੇਰੇ ਦੋ ਚਪੇੜਾਂ ਲਾਈਆਂ ਨੇ ਮੂੰਹ 'ਤੇ ਬਹੁਤ ਜ਼ੋਰ ਦੇ ਨਾਲ, ਮੈਨੂੰ ਤਾਂ ਬਾਣੀ ਪੜ੍ਹਦੇ ਨੂੰ ਇੱਥੇ ਲੋਕ ਵਿੱਚ ਕੁੱਟ ਪੈ ਰਹੀ ਹੈ ਅਤੇ ਪਰਲੋਕ ਦੀ ਮਾਰ ਤੋਂ ਰੱਖਿਆ ਦੀ ਕੀ ਗਰੰਟੀ ਮੰਨੀ ਜਾ ਸਕਦੀ ਹੈ। ਮਹਾਰਾਜ ਕਹਿੰਦੇ ਭਾਈ ਬਹਿ ਜਾ। ਉਸ ਵਕਤ ਸਤਿਗੁਰੂ ਸਾਹਿਬ ਮਹਾਰਾਜ ਜੀ ਸੰਗਤਾਂ ਨੂੰ ਉਪਦੇਸ਼ ਕਰਦੇ ਹੋਏ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਿੱਖਾ, ਜਿਹੜੀਆਂ ਪੰਕਤੀਆਂ ਦੱਖਣੀ ਓਅੰਕਾਰ ਦੇ ਵਿੱਚ ਤੈਨੂੰ ਆਵਾਜ਼ ਦਿੱਤੀ ਸੀ ਵੀ ਦੁਬਾਰਾ ਪੜ੍ਹ, ਉਹ ਫਿਰ ਪੜ੍ਹ ਕੇ ਸੁਣਾ। ਉਹ ਸੁਭਾਵਕ ਹੁਣ ਜਿਹੜਾ ਦੇਖ ਕੇ ਉਵੇਂ ਪੱਕਿਆ ਸੀ, ਉਹ ਜ਼ਬਾਨੀ ਵੀ ਉਸੇ ਤਰ੍ਹਾਂ ਨਿਕਲਦਾ। ਉਹ ਕੈ ਦੀ ਜਗ੍ਹਾ 'ਤੇ ਕੇ ਬੋਲੇ, ਦਲਾਵਾਂ ਦੋ ਲੱਗੀਆਂ ਹੋਣ ਉੱਪਰ ਅੱਖਰ ਦੇ ਤਾਂ ਉਹਨੂੰ ਕੈ ਬੋਲਿਆ ਜਾਂਦਾ, ਇੱਕ ਹੋਵੇ ਤਾਂ ਉਹਦੀ ਆਵਾਜ਼ ਜਿਹੜੀ ਉਹ ਕੇ ਕਰਕੇ ਬੁਲਾਈ ਜਾਂਦੀ ਹੈ। ਉਸ ਵਕਤ ਉਹ ਜ਼ਬਾਨੀ ਵੀ ਉਸੇ ਤਰ੍ਹਾਂ ਹੀ ਪੜਿਆ। ਮਹਾਰਾਜ ਕਹਿੰਦੇ ਇਹਦੇ ਅਰਥ ਸੁਣ। ਕੈ ਦੇ ਅਰਥ ਹੁੰਦੇ ਨੇ ਜਾਂ, ਕਰਤੇ ਕੀ ਮਿਤ ਕਰਤਾ ਜਾਣੈ, ਕਰਤਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ, ਉਹਦੀ ਮਿਤ ਉਹਦੀ ਮਰਿਆਦਾ ਨੂੰ ਕਰਤਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਾਣਦਾ। ਕੈ ਜਾਣੈ ਗੁਰਸੂਰਾ ਜਾਂ ਗੁਰੂ ਸੂਰਮਾ ਜਾਣਦਾ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਨਾਨਕ ਸਾਹਿਬ ਮਹਾਰਾਜ ਉਸੇ ਪਰਮੇਸ਼ਰ ਦਾ ਸਰਗੁਣ ਸਰੂਪ ਨੇ, ਜਿਹੜਾ ਨਿਰਗੁਣ ਸਰੂਪ ਦੇ ਵਿੱਚ ਸ੍ਰਿਸ਼ਟੀ ਦੇ ਕਣ ਕਣ ਵਿੱਚ ਰਮਿਆ ਹੋਇਆ। ਜਾਂ ਗੁਰੂ ਸੂਰਮਾ ਜਾਣਦਾ, ਅਤੇ ਮਹਾਰਾਜ ਕਹਿੰਦੇ ਵੀ ਤੂੰ ਪੜਿਆ ਕੇ ਕਿ ਇੱਕ ਸਵਾਲੀਆ ਫਿਕਰਾ ਹੋ ਜਾਂਦਾ ਵੀ ਆਹ ਤਾਂ ਜਾਣਦਾ, ਦੂਸਰਾ ਕੀ ਜਾਣਦਾ। ਇੱਧਰ ਪੰਜਾਬ ਦੇ ਵਿੱਚ ਗੁਰਦਾਸਪੁਰ ਤੋਂ ਪਰਾਂ ਨੂੰ ਦੀਨਾ ਨਗਰ ਪਠਾਨਕੋਟ ਅਤੇ ਅੱਗੇ ਜੰਮੂ ਵਾਲੇ ਪਾਸੇ ਨੂੰ ਚਲੇ ਜਾਓ, ਉਹਨਾਂ ਡੋਗਰੀ ਬੋਲੀ ਦਾ ਪੱਖ ਜਿੱਥੇ ਆਉਂਦਾ, ਉਹ ਪੁੱਛਣਗੇ ਕੀ ਕਰਦਾ ਕੀ ਕਰਦਾ ਕੀ ਜਾਣਾ। ਉਹ ਮਹਾਰਾਜ ਕਹਿੰਦੇ ਜੋ ਤੂੰ ਪੜ੍ਹਿਆ ਉਹਦਾ ਅਰਥ ਬਣਦਾ, ਕਰਤੇ ਅਕਾਲ ਪੁਰਖ ਵਾਹਿਗੁਰੂ ਦੀ ਘਰ ਦੀ ਮਿਤ ਮਰਿਆਦਾ ਨੂੰ ਵਾਹਿਗੁਰੂ ਆਪ ਜਾਣਦਾ, ਕੀ ਜਾਣਾ ਗੁਰਸੂਰਾ ਗੁਰੂ ਸੂਰਮਾ ਕੀ ਜਾਣਦਾ, ਪਾਪ ਕੇ ਕੁਝ ਨਹੀਂ ਜਾਣਦਾ। ਮਹਾਰਾਜ ਕਹਿੰਦੇ ਇੱਕ ਲਗਦੇ ਉਚਾਰਨ ਮਾਤਰ ਹੀ ਤਬਦੀਲ ਹੋਣ ਦੇ ਨਾਲ ਅਰਥ ਦਾ ਅਨਰਥ ਹੋ ਜਾਂਦਾ, ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ। ਸਤਿਗੁਰੂ ਸਾਹਿਬ ਕਹਿੰਦੇ ਵੀ ਇਹ ਵੱਡੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਜਿਹੜੀ ਇਹ ਗੁਰੂ ਕੇ ਅੰਗ ਨੇ, ਤੇਰੇ ਦੋ ਵੱਜੀਆਂ, ਤੈਨੂੰ ਬਹੁਤ ਤਕਲੀਫ ਹੋਈ ਹੈ, ਸਹਾਰਨ ਤੋਂ ਬਾਹਰ ਹੋ ਗਈ, ਆਪਣਾ ਨਿਰਾਦਰ ਵੀ ਮਹਿਸੂਸ ਹੋਇਆ। ਮਹਾਰਾਜ ਕਹਿੰਦੇ ਜਿਹੜੇ ਸਤਿਗੁਰਾਂ ਦੇ ਇਹ ਪਾਵਨ ਪਵਿੱਤਰ ਗੁਰਬਾਣੀ ਅੰਗ ਮੰਨੇ ਗਏ ਨੇ, ਜਦੋਂ ਇਹਨੂੰ ਤੋੜਦੇ ਮਰੋੜਦੇ ਹੋ ਕਿ ਸਤਿਗੁਰਾਂ ਨੂੰ ਕੋਈ ਤੰਗੀ ਨਹੀਂ ਮਹਿਸੂਸ ਹੁੰਦੀ। ਵੱਡੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਇੰਨਾ ਅਦਬ ਅਤੇ ਸਤਿਕਾਰ ਪਵਿੱਤਰ ਗੁਰਬਾਣੀ ਦਾ ਕਰਦੇ ਰਹੇ। ਕੱਲ੍ਹ ਰਾਤ ਵੀ ਇਹ ਸਾਖੀ ਵਿਚਾਰੀ ਸੀ ਵੀ ਗੋਇੰਦਵਾਲ ਸਾਹਿਬ ਤੋਂ ਪਾਲਕੀ ਸਾਹਿਬ ਦੇ ਵਿੱਚ ਪਾਵਨ ਪੋਥੀਆਂ ਸੁਸ਼ੋਭਿਤ ਕਰਕੇ ਆਪ ਨੰਗੇ ਪੈਰੀਂ ਸਤਿਗੁਰੂ ਜੀ ਚੱਲ ਕੇ ਅੰਮ੍ਰਿਤਸਰ ਸਾਹਿਬ ਤੱਕ ਆਉਂਦੇ ਨੇ। ਹਰਿਮੰਦਰ ਸਾਹਿਬ ਪੀੜਾ ਸਾਹਿਬ 'ਤੇ ਗੁਰਬਾਣੀ ਦਾ ਪ੍ਰਕਾਸ਼ ਹੁੰਦਾ, ਆਪ ਸਤਿਗੁਰੂ ਜੀ ਹੇਠਾਂ ਬਹਿੰਦੇ ਨੇ। ਕੋਠਾ ਸਾਹਿਬ ਦੇ ਅੰਦਰ ਸੁਖਾਸਨ, ਪਲੰਘਾ ਸਾਹਿਬ 'ਤੇ ਸਤਿਗੁਰਾਂ ਦੇ ਸਰੂਪ 'ਤੇ ਹੁੰਦੇ ਸਤਿਗੁਰੂ ਜੀ ਆਪਣਾ ਆਸਣ ਭੂਮੀ 'ਤੇ ਧਰਤੀ 'ਤੇ ਲਾ ਲੈਂਦੇ ਨੇ। ਅੱਜ ਵੀ ਉਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਯਾਦ ਦੇ ਵਿੱਚ ਕੋਠਾ ਸਾਹਿਬ ਦੇ ਅੰਦਰ ਪਲੰਘੇ ਦੇ ਹੇਠਾਂ ਚਿੱਟੀ ਚਾਦਰ ਸਤਿਗੁਰਾਂ ਦਾ ਆਸਣ ਉੱਦਾਂ ਹੀ ਵਿਛਦੀ ਹੈ, ਜਦੋਂ ਜਾਈਏ ਤਾਂ ਦਰਸ਼ਨ ਹੁੰਦੇ। ਮਹਾਰਾਜ ਕਹਿੰਦੇ ਬਈ ਜਦੋਂ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਨੂੰ ਸਮਝ ਕੇ ਦੇਖ ਕੇ ਨਹੀਂ ਪੜ੍ਹਦੇ ਸਿੱਖ ਕੇ ਤਾਂ ਇਹ ਨਿਰਾਦਰ ਹੁੰਦਾ। ਜੀਵਨ ਦੇ ਵਿੱਚ ਔਖਿਆਈਆਂ, ਕਲਾ ਕਲੇਸ਼, ਇਹ ਸਾਰੀਆਂ ਚਪੇੜਾਂ ਹੀ ਹੁੰਦੀਆਂ ਨੇ, ਜਾਣ ਬੁੱਝ ਕੇ ਗਲਤੀ ਕਰੇ। ਹੋਰ ਵੀ ਸਿੱਖ ਬੇਅੰਤ ਸੁਣ ਰਹੇ ਸੀ, ਸਿੰਘਾਂ ਤੱਕ ਹੋਰ ਵੀ ਖਬਰ ਗਈ, ਸਾਰੇ ਸਿੰਘ ਇਕੱਠੇ ਹੋ ਕੇ ਕਹਿਣ ਲੱਗੇ ਮਹਾਰਾਜ ਇਹ ਤਾਂ ਬਹੁਤ ਅਨਰਥ ਹੋ ਰਿਹਾ, ਕਿਰਪਾ ਕਰੋ ਫਿਰ ਸਾਨੂੰ ਗੁਰਬਾਣੀ ਦੇ ਸ਼ੁੱਧ ਉਚਾਰਨ ਜਿਹੜੇ ਉਹ ਸਿਖਾਓ, ਅਸੀਂ ਤਾਂ ਇੱਦਾਂ ਨਿਤਨੇਮ ਵਿੱਚ ਬਹੁਤ ਗਲਤੀਆਂ ਕਰਦੇ ਹਾਂ, ਨਿਤਨੇਮ ਨਹੀਂ ਕਰਾਂਗੇ। ਸਤਿਗੁਰੂ ਸਾਹਿਬ ਮਹਾਰਾਜ ਜੀ ਸਮਝਾਉਣ ਲੱਗੇ, ਕਹਿੰਦੇ ਭਾਈ ਜੰਗਾਂ ਯੁੱਧਾਂ ਦਾ ਸਮਾਂ ਚੱਲ ਰਿਹਾ, ਇੱਧਰੋਂ ਜਦੋਂ ਵਿਹਲ ਹੋਵੇਗੀ ਇਹ ਕਾਰਜ ਵੀ ਜ਼ਰੂਰ ਹੋਵੇਗਾ, ਭਾਈ ਨਿਤਨੇਮ ਨਹੀਂ ਕਿਸੇ ਨੇ ਤਿਆਗਣਾ। ਹਾਂ, ਜਿਹੜੇ ਸਿੱਖ ਗੁਰਸਿੱਖ ਪੜ੍ਹੇ ਹੋਏ ਨੇ ਦੂਸਰੇ ਉੱਦਮ ਕਰਕੇ ਉਹਨਾਂ ਦੇ ਪਾਸੋਂ ਸਿੱਖ ਲੈਣ। ਕੁਝ ਉਹ ਵੀ ਸਿੱਖ ਸਨ ਜਿਹੜੇ ਮਹਾਰਾਜ ਦੇ ਹਜ਼ੂਰ ਹੋ ਕੇ ਬੇਨਤੀ ਕਰਨ ਲੱਗੇ, ਮਹਾਰਾਜ ਉਮਰ ਵਡੇਰੀ ਹੋ ਚੁੱਕੀ ਹੈ, ਅੱਖਰ ਪੜ੍ਹਿਆ ਕੋਈ ਨਹੀਂ, ਸਾਡਾ ਕੀ ਬਣੇਗਾ, ਅਸੀਂ ਤਾਂ ਗੁਰਬਾਣੀ ਪੜ੍ਹਨੀ ਨਹੀਂ ਜਾਣਦੇ, ਪੜ੍ਹ ਹੀ ਨਹੀਂ ਸਕਦੇ, ਇਸ ਉਮਰੇ ਹੁਣ ਕਿਵੇਂ? ਤਾਂ ਸਤਿਗੁਰੂ ਸਾਹਿਬ ਮਹਾਰਾਜ ਪਾਵਨ ਗੁਰਬਾਣੀ 'ਚੋਂ ਹੀ ਹਵਾਲਾ ਦੇ ਕੇ ਸਮਝਾਉਂਦੇ ਨੇ, ਕਹਿੰਦੇ ਜੋ ਪ੍ਰਾਣੀ ਨਿਤ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਤਾਂ ਜਦੋਂ ਖੰਡੇ ਬਾਟੇ ਦੀ ਪਹੁਲ ਛਕਾਈ ਜਾਂਦੀ ਹੈ, ਅੱਜ ਵੀ ਪੰਜ ਪਿਆਰੇ ਸਿੰਘ ਸਾਹਿਬਾਨ ਤਿਆਰ ਬਰ ਤਿਆਰ ਹੋ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਰਹਿਤ ਮਰਿਆਦਾ ਦ੍ਰਿੜ ਕਰਵਾਉਂਦੇ ਆ, ਉਸ ਵਕਤ ਦੱਸਿਆ ਜਾਂਦਾ ਜਿਹੜੇ ਪੜ੍ਹੇ ਲਿਖੇ ਚਾਰ ਅੱਖਰ ਵਿੱਦਿਆ ਦੇ ਪੜ੍ਹੇ ਨੇ ਦੁਨਿਆਵੀ ਪੱਖ ਤੋਂ, ਉਹ ਅਵਸ਼ ਸਿੱਖ ਯਤਨ ਕਰੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੁਰਬਾਣੀ ਦੀ ਸੰਥਿਆ ਜੀਵਨ ਵਿੱਚ ਕਰੇ। ਨਹੀਂ ਤਾਂ ਘੱਟੋ ਘੱਟ ਜਿਹੜਾ ਨਿਤਨੇਮ ਕਰਨਾ ਸਿੱਖ ਨੇ, ਉਹ ਕਿਸੇ ਵਿੱਦਿਆ ਪੜ੍ਹੇ ਹੋਏ ਗੁਰੂ ਘਰ ਦੇ ਗ੍ਰੰਥੀ ਸਿੰਘ ਪਾਸੋਂ, ਕਿਸੇ ਗਿਆਨੀ ਸਿੰਘ ਪਾਸੋਂ, ਜਾਂ ਕੋਈ ਗ੍ਰਿਸਤੀ ਸਿੰਘ ਐਸਾ ਜਿਹੜਾ ਆਪ ਗੁਰਮਤਿ ਦੀ ਵਿੱਦਿਆ ਪੜ੍ਹਿਆ ਹੋਇਆ, ਬਹੁਤ ਚੜ੍ਹਦੀ ਕਲਾ ਵਾਲੇ ਸਿੱਖ ਐਸੇ ਵੀ ਨੇ, ਉਹਦੇ ਪਾਸੋਂ ਬੈਠ ਕੇ ਗੁਰਮੁਖੀ ਅੱਖਰ ਜੋ ਹੈ, ਭਾਈ ਸਿੰਘ ਸਿੰਘ ਤੇ ਸਿੱਖੇ ਜਾਈ, ਅੰਮ੍ਰਿਤਧਾਰੀ ਰਹਿਤ ਬਹਿਤ ਵਾਲੇ ਜੀਵਨ ਵਾਲੇ ਨਿਤਨੇਮੀ ਸਿੰਘ ਦੇ ਪਾਸੋਂ ਜਾ ਕੇ ਗੁਰਬਾਣੀ ਦੀ ਸੰਥਿਆ ਕਰਨੀ ਹੈ, ਉਹਦੇ ਪਾਸੋਂ ਸਿੱਖ ਕੇ। ਲੈ ਹੁਣ ਬਹੁਤ ਦੁਨੀਆਦਾਰੀ ਦੇ ਕੰਮ ਐਸੇ ਨੇ ਜੀ, ਸਮਾਂ ਨਹੀਂ ਲੱਗਦਾ। 365 ਦਿਨ ਮੰਨੇ ਹੋਏ ਨੇ ਸਾਲ ਦੇ ਸਾਧ ਸੰਗਤ ਦੀ, ਜੇ ਇੱਕ ਦਿਨ ਇੱਕ ਅੱਖਰ ਸਿੱਖੀਏ ਸਾਲ ਵਿੱਚ 365 ਅੱਖਰ ਸਿੱਖ ਜਾਈਦੇ, ਉਹੀ ਅੱਖਰ ਬੇਅੰਤ ਵਾਰ ਮੁੜ ਮੁੜ ਕੇ ਆਉਣੇ ਨੇ। ਇਹ ਬਹਾਨੇ ਨੇ, ਸਾਡਾ ਵਿਸਲਾਪਨ ਹੈ। ਭਾਵੇਂ ਪ੍ਰਕਰਨ ਤੋਂ ਥੋੜ੍ਹੀ ਜਿਹੀ ਗੱਲ ਬਾਹਰ ਜਾ ਕੇ ਹੁੰਦੀ, ਮੈਂ ਬੇਨਤੀ ਜ਼ਰੂਰ ਕਰਦਿਆਂ, ਦਾਸ ਅਕਸਰ ਬੇਨਤੀ ਕਰਦਾ ਹੁੰਦਾ ਵੀ ਜਦੋਂ ਅਸੀਂ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਸੀ ਜਾਂ ਸਾਡੇ ਬੱਚੇ ਪੜ੍ਹਦੇ ਆ, ਕਿੰਨੇ ਐਡੀਸ਼ਨਲ ਸਬਜੈਕਟ ਨਾਲ ਉਹ ਪੜ੍ਹ ਲੈਂਦੇ ਨੇ, ਕਿਸੇ ਦੇ ਸਪੋਰਟਸ ਰੱਖੀ ਹੋਈ ਹੈ, ਕਿਸੇ ਦੇ ਕੋਈ ਹੋਰ ਐਡੀਸ਼ਨਲ ਸਬਜੈਕਟ ਰੱਖਿਆ ਹੋਇਆ, ਇੱਥੋਂ ਤੱਕ ਜਿਹਨਾਂ ਚੀਜ਼ਾਂ ਨਾਲ ਸਿੱਖਾਂ ਦਾ ਕੋਈ ਸੰਬੰਧ ਨਹੀਂ, ਕੋਈ ਗਿੱਧੇ ਭੰਗੜੇ ਆਦਿਕ ਦੂਜੀਆਂ ਤੀਜੀਆਂ ਚੀਜ਼ਾਂ ਵੀ ਸਿਖਾਈ ਜਾਂਦੇ, ਇਹ ਤਾਂ ਸਾਡੇ ਲਈ ਕੰਪਲਸਰੀ ਹੈ, ਐਡੀਸ਼ਨਲ ਨਹੀਂ। ਫਿਰ ਜੇ ਹਫ਼ਤੇ ਦੇ ਵਿੱਚ ਬੱਚੇ ਨੂੰ 2 ਦਿਨ ਹੀ ਇਹਦੇ 'ਤੇ ਪ੍ਰੇਰਨਾ ਦੇ ਦਿੱਤੀ ਜਾਵੇ, ਉਹ ਜਵਾਨੀ ਵਿੱਚ ਆਉਂਦਿਆਂ ਤੱਕ ਉਹਦਾ ਜੀਵਨ ਬਣ ਜਾਂਦਾ, ਉਹ ਸੱਚਮੁੱਚ ਸਿੱਖ ਬਣ ਜਾਂਦਾ। ਆ ਇਸਲਾਮ ਦੇ ਅੰਦਰ, ਮੁਸਲਮਾਨਾਂ ਦੇ ਅੰਦਰ ਅੱਜ ਵੀ ਉਹਨਾਂ ਦੀ ਇਹ ਰੀਤ ਹੈ। ਕਿਉਂ ਦਾਸ ਥੋੜ੍ਹਾ ਕੁ ਸਿਰ ਸਾਲ ਡੇਢ ਸਾਲ ਜੰਮੂ ਵਾਲੇ ਪਾਸੇ ਵੀ ਰਿਹਾ, ਉੱਥੇ ਪੜ੍ਹਾਈ ਕਰਦਾ ਰਿਹਾ, ਤਾਂ ਉਹ ਜ਼ਰੂਰ ਆਪਣੇ ਬੱਚਿਆਂ ਨੂੰ ਵੀਕਐਂਡ 'ਤੇ ਮਦਰੱਸੇ ਦੇ ਵਿੱਚ ਉਹਨਾਂ ਦੀ ਜਿਹੜੀ ਮੂਲ ਭਾਸ਼ਾ ਸ਼ਾਹਮੁਖੀ ਸਿੱਖਣ ਲਈ ਭੇਜਦੇ ਨੇ, ਕਿਉਂਕਿ ਉਹਨਾਂ ਦੇ ਧਰਮ ਗ੍ਰੰਥ ਹੀ ਉਸੇ ਵਿੱਚ ਨੇ। ਅਰਬੀ ਫਾਰਸੀ ਦੇ ਹਰਫ ਉਹਨਾਂ ਲਈ ਸਿੱਖਣੇ ਬਹੁਤ ਜ਼ਰੂਰੀ ਉਹ ਸਮਝਦੇ ਆ, ਉਹ ਸਿਖਾਉਂਦੇ ਨੇ। ਕਿਸੇ ਧਰਮ ਦੀਆਂ ਜੜ੍ਹਾਂ ਉਸ ਧਰਮ ਦੀ ਧਾਰਮਿਕ ਸਿੱਖਿਆ ਨਾਲ ਸੰਬੰਧ ਰੱਖਦੀਆਂ ਨੇ। ਜੇ ਅਸੀਂ ਆਪ ਖੁਦ ਨਹੀਂ ਪੜ੍ਹ ਸਕਦੇ ਆਪਣੇ ਪਾਵਨ ਧਰਮ ਗ੍ਰੰਥਾਂ ਨੂੰ, ਤਾਂ ਸਮਾਂ ਇਹੋ ਜਿਹਾ ਆ ਗਿਆ ਜਿਹੜੇ ਪੜ੍ਹਨ ਲਿਖਣ ਵਾਲੇ ਉਹ ਜੋ ਮਰਜ਼ੀ ਆ ਕਹਿ ਕੇ ਸੁਣਾ ਦੇਣ, ਸਾਨੂੰ ਸੱਚ ਮੰਨਣਾ ਪਏਗਾ ਅਤੇ ਅਸੀਂ ਮੰਨੀ ਜਾਂਦੇ ਹਾਂ, ਅਤੇ ਬਹੁਤ ਰਲਗੜ ਵੀ ਇਹਦੇ ਵਿੱਚ ਹੁੰਦਾ। ਇਸ ਕਰਕੇ ਉਸ ਵਕਤ ਮਹਾਰਾਜ ਜੀ ਨੇ ਇਹ ਕਿਹਾ ਵੀ ਜੋ ਪ੍ਰਾਣੀ ਨਿਤ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਵਾਹਿਗੁਰੂ ਸਿੱਖੋ, ਜਿਹੜੇ ਵਿੱਦਿਆ ਨਹੀਂ ਪੜ੍ਹੇ ਹੋਏ ਜਾਂ ਨਹੀਂ ਪੜ੍ਹ ਸਕਦੇ, ਜਿਸ ਤਰ੍ਹਾਂ ਪੰਜ ਪਿਆਰੇ ਸਾਹਿਬਾਨ ਵੀ ਦੱਸਦੇ ਆ ਬਈ ਉਹ ਘੰਟਾ ਸਵਾ ਘੰਟਾ ਮੂਲ ਮੰਤਰ ਜਾਂ ਗੋਲ ਮੰਤਰ ਦਾ ਅਭਿਆਸ ਕਰ ਲੈਣ, ਉਹਨਾਂ ਦਾ ਉਹ ਨਿਤਨੇਮ ਗਿਣਿਆ ਜਾਂਦਾ, ਉਨਾ ਹੀ ਸਮਾਂ ਸ਼ਾਮ ਦੇ ਵਕਤ ਰਹਿ ਰਸ ਦਾ ਜਿਹੜਾ ਲਾਉਣਾ, ਪਰ ਇਹ ਉਹਦੇ ਲਈ ਆ ਜਿਹੜਾ ਵਿੱਦਿਆ ਨਹੀਂ ਪੜ੍ਹਿਆ ਜਾਂ ਨਹੀਂ ਪੜ੍ਹਨੀ ਜਾਣਦਾ। ਅਸੀਂ ਸਾਡੇ 'ਤੇ ਮਹਾਰਾਜ ਨੇ ਕਿਰਪਾ ਕੀਤੀ, ਇਹਨਾਂ ਮੁਲਕਾਂ ਤੱਕ ਪਹੁੰਚੇ, ਅਸੀਂ ਬਹੁਤੇ ਵਿੱਦਿਆ ਦਾ ਸਹਾਰਾ ਲੈ ਕੇ ਪਹੁੰਚੇ, ਪਰ ਜੇ ਅਸੀਂ ਪਾਵਨ ਗੁਰਬਾਣੀ ਦੇ ਅੱਖਰਾਂ ਨੂੰ ਪੜ੍ਹਨ ਤੋਂ ਵੇਸਲਾਪਨ ਜਾਂ ਗੁਰੇਜ਼ ਕਰਦੇ ਹਾਂ, ਫਿਰ ਸਾਡੀ ਬਦਕਿਸਮਤੀ ਹੈ, ਸਾਡੀ ਗਾਫਲਤਾ ਹੀ ਹੈ। ਵੀ ਏਡਾ ਵੱਡਾ ਖਜ਼ਾਨਾ ਪਾਸ ਹੋਣ ਦੇ ਬਾਵਜੂਦ ਵੀ, ਜਿਹਨੂੰ ਮਹਾਰਾਜ ਕਹਿ ਰਹੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਕੋਲ ਹੁੰਦਿਆਂ ਕੋ ਖਜ਼ਾਨਾ ਕੋ ਭੁੱਖਾ ਮਰ ਜਾਏ, ਫਿਰ ਕਸੂਰ ਕਿਹਦਾ। ਉਹ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉਹਨਾਂ ਤੋਂ ਐਸਾ ਉਪਦੇਸ਼ ਕਰ ਦਿੱਤਾ, ਜਿਹੜੇ ਸਿੰਘਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਗੁਰਬਾਣੀ ਦੀ ਸੰਥਿਆ ਕਰਾਓ, ਉਹ ਸਤਿਗੁਰੂ ਜੀ ਬਚਨ ਕਰਕੇ ਜਦੋਂ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਸਤਿਗੁਰੂ ਸਾਹਿਬ ਮਹਾਰਾਜ ਜੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਪਾਵਨ ਅਸਥਾਨ 'ਤੇ ਗੁਰੂ ਕਾਂਸ਼ੀ ਪਹੁੰਚਣਾ ਕਰਦੇ ਆ। ਉੱਥੇ ਮਹਾਰਾਜ ਜੀ ਬੈਠ ਕੇ ਫਿਰ ਸਿੰਘਾਂ ਨੂੰ ਭੇਜਿਆ ਵੀ ਜਾਓ ਤੀਰਮਲ ਮੱਲੀਆਂ ਦੇ ਪਾਸ, ਉਹ ਪਾਵਨ ਸਰੂਪ ਨੇ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਵਾਏ ਆ। ਸਿੰਘ ਪਹੁੰਚਦੇ ਨੇ, ਗੱਲਬਾਤ ਹੋਈ, ਉਹਨਾਂ ਨੇ ਸਰੂਪ ਦੇਣ ਤੋਂ ਨਾਂਹ ਕਰ ਦਿੱਤੀ। ਕਹਿਣ ਲੱਗੇ ਕਿਉਂ, ਈਰਖਾ ਕਰਦੇ ਸੀ, ਆਪਣੇ ਆਪ ਨੂੰ ਗੁਰੂ ਸਦਾਉਂਦੇ ਸੀ ਭਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਾਂ ਵੱਡੇ ਸਤਿਗੁਰਾਂ ਨੇ ਕਿਹੜਾ ਸਾਰੀ ਬਾਣੀ ਜਿਹੜੀ ਉਹ ਦੇਖ ਕੇ ਲਿਖਵਾਈ ਹੈ, ਜੇ ਗੁਰੂ ਪੂਰਾ ਹੈ ਤਾਂ ਕੰਠੋਂ ਹੀ ਉਚਾਰ ਕੇ ਲਿਖਵਾ ਕਿਉਂ ਨਹੀਂ ਲੈਂਦੇ। ਤਾਂ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਭਰਮ ਉਹਨਾਂ ਦਾ ਦੂਰ ਕਰਨ ਦੇ ਲਈ, ਜਿਹੜਾ ਸਿੱਖਾਂ ਵਿੱਚ ਇਹ ਸ਼ੰਕਾ ਵੀ ਪਾਉਂਦੇ ਸੀ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਪਾਵਨ ਪਵਿੱਤਰ ਗੁਰਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੰਠੋਂ ਉਚਾਰ ਕੇ ਲਿਖਵਾਉਂਦੇ ਨੇ। ਸਵੇਰ ਦੇ ਵਕਤ ਇਹ ਲਿਖਾਈ ਦਾ ਕਾਰਜ ਹੁੰਦਾ, ਜਿਹਦੇ ਵਿੱਚ ਸ਼ਹੀਦ ਭਾਈ ਮਨੀ ਸਿੰਘ ਜੀ ਇਸ ਪਾਵਨ ਪਵਿੱਤਰ ਕਾਰਜ ਦੇ ਵਿੱਚ ਲਿਖਾਰੀ ਨੇ। ਬਾਬਾ ਦੀਪ ਸਿੰਘ ਸਾਹਿਬ ਜੀ ਸਹਾਇਕ ਲਿਖਾਰੀ ਨੇ, ਜਿਹੜੇ ਕਲਮ ਅਤੇ ਸਿਆਹੀ ਆਦਿਕ ਤਿਆਰ ਕਰਨ ਦਾ ਕੰਮ ਕਰਦੇ, ਕਾਗਜ਼ ਆਦਿਕ ਤਿਆਰ ਕਰਦੇ ਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿੰਨੀ ਪਾਵਨ ਪਵਿੱਤਰ ਗੁਰਬਾਣੀ ਉਚਾਰ ਕੇ ਲਿਖਵਾਉਂਦੇ ਸਵੇਰ ਦੇ ਵਕਤ, ਦਿਨ ਦੇ ਵਕਤ ਫਿਰ ਉਹ ਅੱਖਰਾਂ ਲਗਾ ਮਾਤਰਾ ਦੀ ਜਿੱਥੇ ਕਿਤੇ ਫਰਕ ਪੈ ਜਾਂਦਾ ਉਹ ਸੁਧਾਈ ਕੀਤੀ ਜਾਂਦੀ ਹੈ। ਜ਼ੁਬਾਨੀ ਸਤਿਗੁਰੂ ਸਾਹਿਬ ਮਹਾਰਾਜ ਜੀ ਸਾਰਾ ਦੱਸਦੇ ਆ ਵੀ ਇੱਕ ਵੀ ਲਗ ਮਾਤਰ ਦਾ ਕਿਤੇ ਫਰਕ ਨਹੀਂ ਪੈਣ ਦਿੱਤਾ ਸਤਿਗੁਰਾਂ ਨੇ। ਇਹ ਸਬੂਤ ਸੀ ਉਹਨਾਂ ਲੋਕਾਂ ਦੇ ਲਈ ਜਿਹੜੇ ਈਰਖਾ ਵਸ ਹੋ ਕੇ ਕਹਿੰਦੇ ਸੀ ਵੀ ਜੇ ਗੁਰੂ ਪੂਰਾ ਹੈ ਉਸ ਉਹ ਰੂਪ ਹੈ ਅਤੇ ਉਸ ਤਰ੍ਹਾਂ ਹੀ ਉਚਾਰ ਲੈ। ਔਰ ਸ਼ਾਮ ਦੇ ਵਕਤ ਸਤਿਗੁਰੂ ਜੀ ਜਿੰਨੀ ਪਾਵਨ ਪਵਿੱਤਰ ਗੁਰਬਾਣੀ ਸਵੇਰ ਦੇ ਵਕਤ ਉਚਾਰਦੇ ਉਹਦੀ ਅਰਥਾਂ ਦੇ ਸਮੇਤ ਕਥਾ ਜਿਹੜੀ ਹੈ ਉਹ ਅਰਥਾਂ ਦੇ ਸਮੇਤ ਸਿੰਘਾਂ ਨੂੰ ਪੜ੍ਹਾਉਣਾ ਕਰਦੇ ਅਤੇ ਉਹਦੀ ਕਥਾ ਕਰਕੇ ਸੁਣਾਉਂਦੇ। ਉਸ ਵਕਤ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹਜ਼ੂਰ 48 ਸਿੰਘ ਸਨ ਜਿਨ੍ਹਾਂ ਨੇ ਬੈਠ ਕੇ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਵਨ ਮੁਖ ਤੋਂ ਅਰਥਾਂ ਦੇ ਸਮੇਤ ਸੁਣੀ ਹੈ। ਇੱਥੇ ਕਿਉਂਕਿ ਪਹਿਲੇ ਸਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਗੁਰਬਾਣੀ ਦਰਜ ਨਾ ਹੋਣ ਕਰਕੇ ਉਹ ਵੀ ਦਰਜ ਕਰਵਾਈ ਹੈ। ਸਾਰੀ ਸੰਪੂਰਨਤਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਾਲੇ ਅਸਥਾਨ 'ਤੇ ਹੋਈ। ਜਿਸ ਦਿਨ ਉਹ ਸੰਪੂਰਨਤਾ ਹੁੰਦੀ ਹੈ, ਵਿਦਵਾਨਾਂ ਨੇ ਇਤਿਹਾਸਕਾਰਾਂ ਨੇ ਲਿਖਿਆ ਵੀ 9 ਮਹੀਨੇ 9 ਦਿਨ ਦਾ ਸਮਾਂ ਜਿਹੜਾ ਇੱਥੇ ਲੱਗਦਾ। ਤਾਂ ਜਿਸ ਵਕਤ ਇਹ ਸੰਪੂਰਨਤਾ ਹੋ ਜਾਂਦੀ ਹੈ ਉਸ ਦਿਨ 'ਤੇ ਫਿਰ ਸਿੱਖ ਜਿਹੜੇ ਨੇ ਉਸ ਦਿਨ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਵਜੋਂ ਮਨਾਉਂਦੇ ਆ। ਇਹ 48 ਸਿੰਘ ਜਿਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਸ਼੍ਰੀ ਮੁਖ ਤੋਂ ਬ੍ਰਹਮ ਦੀ ਵਿਚਾਰ ਸਰਵਣ ਕੀਤੀ ਉਹ ਬ੍ਰਹਮ ਦੇ ਗਿਆਤੇ ਹੋ ਗਏ, ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਏ, ਵਿਦੇਹ ਮੁਕਤ ਹੋ ਗਏ। ਵਿਦੇਹ ਮੁਕਤ ਹੁੰਦਾ ਜਿਹਨੂੰ ਇਸ 5 ਭੂਤਕ ਸਰੀਰ ਦੀਆਂ ਜੋ ਜ਼ਰੂਰਤਾਂ ਭਾਸਦੀਆਂ ਉਹਨਾਂ ਤੋਂ ਉਪਰਾਮ ਹੋ ਜਾਵੇ, ਉਹਨਾਂ ਨੂੰ ਭੁੱਖ 'ਤੇ ਨਾ ਵਿਆਪੇ, ਉਹ ਇਕਾਂਤ ਭਾਲਣ ਲੱਗੇ ਵੀ ਇਕਾਂਤ ਨੂੰ ਜਾ ਕੇ ਸ਼ਾਂਤ ਜਿਹੇ 'ਚ ਆਪਣੇ ਰਸ ਦੇ ਵਿੱਚ ਮਗਨ ਰਹੀਏ। ਇਹ ਕਹਿਣ ਨੂੰ ਕਈ ਵਾਰ ਨਾ ਸੰਸਾਰੀਆਂ ਨੂੰ ਓਪਰਾ ਜਿਹਾ ਲੱਗਦਾ ਵੀ ਵਿਦੇ ਮੁਕਤ ਜਾਂ ਇਕਾਂਤ ਜਾਂ ਇਹ ਕਿਵੇਂ ਹੁੰਦਾ ਸਾਧ ਸੰਗਤ ਜੀ, ਬਹੁਤਾ ਚਿਰ ਨਹੀਂ ਕੋਈ, ਜੇ ਬਹੁਤਾ ਹੀ ਸੰਸਾਰੀ ਬਿਰਤੀ ਦੇ ਵਿੱਚ ਸੁਰਤ ਕਿਸੇ ਦੀ ਰਹਿੰਦੀ ਹੈ ਤਾਂ ਉਹ ਬਹੁਤਾ ਨਹੀਂ, ਕੋਈ 5-7 ਦਿਨ ਘੱਟੋ ਘੱਟ ਸੰਸਾਰ ਦੇ ਸਾਰੇ ਕੰਮਾਂ ਕਾਰਾਂ ਤੋਂ ਸੁਰਤ ਨੂੰ ਸੰਕੋਚ ਕੇ ਨਾ ਸਵੇਰ ਤੋਂ ਸ਼ਾਮ ਤੱਕ ਸਿਮਰਨ ਅਭਿਆਸ ਵਿੱਚ ਲੱਗ ਜਾਏ। ਉਹਦੇ ਤੋਂ ਬਾਅਦ ਵਿੱਚ ਹੂੰ ਤਾਂ ਅਭਿਆਸੀ ਸਿੰਘ ਲੰਮਾ ਸਮਾਂ ਚਾਹੁੰਦੇ ਨੇ, ਉਹਦੇ ਤੋਂ ਬਾਅਦ ਵਿੱਚ ਇਹ ਮਹਿਸੂਸ ਹੁੰਦਾ ਵੀ ਜਦੋਂ ਸੁਰਤ ਦੇ ਵਿੱਚ ਮਾਇਆ ਦਾ ਪ੍ਰਭਾਵ ਘਟਦਾ, ਸਿਮਰਨ ਭਜਨ ਜਾਂ ਗੁਰਬਾਣੀ ਦਾ ਅਭਿਆਸ ਜਦੋਂ ਵੱਧ ਜਾਂਦਾ ਤਾਂ ਫਿਰ ਉਹ ਸੁਰਤ ਕਿਹੋ ਜਿਹੇ ਰਸ ਨੂੰ ਮਾਣਦੀ ਹੈ ਅਤੇ ਉਹ ਆਪਣੇ ਆਪ ਹੀ ਉਹ ਮਨੁੱਖ ਕਿਸੇ ਨਾਲ ਦੁਨਿਆਵੀ ਗੱਲ ਕਰਨ ਤੋਂ ਸੰਕੋਚ ਕਰਦਾ। ਉਹ ਸਿੰਘ ਜਿਨ੍ਹਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਪਾਵਨ ਰਸਨਾ ਤੋਂ ਗੁਰਬਾਣੀ ਦੇ ਸਾਰੇ ਅਰਥ ਸੁਣਦੇ ਨੇ, ਉਹ ਕੈਸੇ ਆਨੰਦ ਦੇ ਵਿੱਚ ਲੀਨ ਹੋਣਗੇ। ਮਹਾਰਾਜ ਨੇ ਦੋ ਸਿੱਖ ਬਾਬਾ ਦੀਪ ਸਿੰਘ ਸਾਹਿਬ ਜੀ ਭਾਈ ਮਨੀ ਸਿੰਘ ਜੀ ਦੇ ਸਿਰ 'ਤੇ ਕਿਰਪਾ ਰੂਪੀ ਹੱਥ ਰੱਖਿਆ। ਮਹਾਰਾਜ ਕਹਿਣ ਲੱਗੇ ਵੀ ਤੁਹਾਡੇ ਸਰੀਰਾਂ ਤੋਂ ਹੋਰ ਸੇਵਾ ਅਜੇ ਲੈਣੀ। ਮਹਾਰਾਜ ਆਨੰਦ ਬੜਾ ਬਣਿਆ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਬਾਬਾ ਦੀਪ ਸਿੰਘ ਜੀ ਨੂੰ, ਕਹਿੰਦੇ ਦੀਪ ਸਿੰਘ ਜੀ ਜੇ ਕਦੇ ਸਮਾਂ ਬਣਿਆ ਸੇਵਾ ਨਿਭਾਉਂਦਿਆਂ ਤੁਹਾਡਾ ਸੀਸ ਵੀ ਲੈ ਜਾਏ ਧੜ ਤੋਂ ਤਾਂ ਤੁਹਾਡੇ ਆਨੰਦ ਦੇ ਵਿੱਚ ਫਰਕ ਨਹੀਂ ਪਏਗਾ। ਸ਼ਹੀਦ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਕਲਗੀਧਰ ਮਹਾਰਾਜ ਜੀ ਨੇ ਮੁੱਖ ਗ੍ਰੰਥੀ ਥਾਪ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਭੇਜਣਾ, ਉਹਨਾਂ ਨੂੰ ਬਚਨ ਕੀਤੇ, ਕਹਿੰਦੇ ਤੁਹਾਡਾ ਅੰਗ ਅੰਗ ਵੀ ਕਿਤੇ ਕੱਟਿਆ ਜਾਵੇ ਆਨੰਦ ਵਿੱਚ ਫਰਕ ਨਹੀਂ ਪਏਗਾ। ਇਹ ਤੁਰਕੀ ਬਾਣੀ ਪਵਿੱਤਰ ਗੁਰਬਾਣੀ ਦੀ ਵਿਚਾਰ 'ਚੋਂ ਪ੍ਰਗਟ ਹੋਇਆ ਆਨੰਦ ਹੈ। ਔਰ ਉਹ ਸ਼ਹੀਦ ਭਾਈ ਮਨੀ ਸਿੰਘ ਜੀ ਜਿਹੜੇ ਅੰਮ੍ਰਿਤਸਰ ਸਾਹਿਬ ਜਾ ਕੇ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਏ, ਉੱਥੇ ਹੀ ਉਹਨਾਂ ਨੇ ਫਿਰ ਉੱਥੋਂ ਫਿਰ ਅਰਥਾਂ ਦੀ ਟਕਸਾਲ ਚੱਲਦੀ ਹੈ। ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਲਿਖਾਈ ਕੀਤੀ, ਬੇਅੰਤ ਗੁਰਬਾਣੀ ਦੀਆਂ ਪੋਥੀਆਂ ਉਹ ਲਿਖਣੇ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਗੁਟਕਾ ਸਾਹਿਬ ਮਿਲਦੇ ਆ, ਅੱਜ ਵੀ ਪਾਵਨ ਸਥਾਨਾਂ 'ਤੇ ਮੌਜੂਦ ਨੇ। ਸ਼ਹੀਦ ਭਾਈ ਮਨੀ ਸਿੰਘ ਜੀ ਦੀਆਂ ਲਿਖਤਾਂ ਵੀ ਮਿਲਦੀਆਂ ਨੇ। ਉਹ ਭਾਈ ਮਨੀ ਸਿੰਘ ਜੀ ਉੱਥੇ ਫਿਰ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਰਹੇ। ਬਾਬਾ ਦੀਪ ਸਿੰਘ ਸਾਹਿਬ ਜੀ ਜਿੱਥੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ, ਪਾਵਨ ਗੁਰਬਾਣੀ ਦੀ ਲਿਖਾਈ ਦੇ ਕਾਰਜ ਕਰਦੇ ਰਹੇ, ਉੱਥੇ ਉਹਨਾਂ ਵੀ ਇਹ ਵੱਡੇ ਕਾਰਜ ਕੀਤੇ। ਇੱਥੋਂ ਹੀ ਫਿਰ ਦਮਦਮੀ ਟਕਸਾਲ, ਅਰਥਾਂ ਦੀ ਟਕਸਾਲ ਜਿਹੜੀ ਉਹਦੀ ਆਰੰਭਤਾ ਹੁੰਦੀ ਹੈ। ਜੋ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵਕਤ ਇਹਨਾਂ ਮਹਾਨ ਸਿੱਖਾਂ ਨੂੰ ਕੀਤੇ, ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸਿਧਾਂਤ 'ਤੇ ਕਾਇਮ ਰਹਿੰਦਿਆਂ ਬੰਦ ਬੰਦ ਅਤੇ ਅੰਗ ਅੰਗ 'ਤੇ ਕੱਟਿਆ ਗਿਆ, ਪਰ ਉਹਨਾਂ ਦੇ ਆਨੰਦ ਦੇ ਵਿੱਚ ਫਰਕ ਨਹੀਂ ਦੇਖਿਆ ਗਿਆ। ਬਹੁਤ ਵਾਰ ਆਪ ਜੀ ਨੇ ਇਤਿਹਾਸ ਸੁਣਿਆ, ਫਿਰ ਦੁਹਰਾਦਿਆਂ ਬੇਨਤੀ ਕਰਦਿਆਂ ਵੀ ਜਲਾਦ ਜਦੋਂ ਗੁੱਟ 'ਤੇ ਟੋਕਾ ਰੱਖ ਕੇ ਵਾਰ ਕਰਨ ਲੱਗਾ ਤਾਂ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਕਹਿ ਦਿੱਤਾ ਸੀ, ਕਹਿੰਦੇ ਮੈਨੂੰ ਮੇਰੇ ਮਾਲਕ ਦਾ ਜੋ ਹੁਕਮ ਹੈ ਮੈਂ ਮੰਨ ਰਿਹਾ, ਤੂੰ ਆਪਣੇ ਮਾਲਕ ਦਾ ਹੁਕਮ ਕਿਉਂ ਨਹੀਂ ਮੰਨਦਾ। ਕਹਿਣ ਲੱਗੇ ਕਿਵੇਂ? ਕਹਿੰਦੇ ਤੈਨੂੰ ਬੰਦ ਬੰਦ ਕੱਟਣ ਦਾ ਹੁਕਮ ਹੈ, ਬੰਦ ਪੋਟੇ ਤੋਂ ਸ਼ੁਰੂ ਹੁੰਦਾ। ਜਲਾਦ ਦੀ ਉਸ ਵਕਤ ਮਾਨੋ ਕਹਿੰਦੇ ਤਾਹ ਨਿਕਲ ਗਈ ਸੀ, ਇਹ ਕੈਸੇ ਲੋਕ ਨੇ। ਔਰ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਤਾਂ ਇਤਿਹਾਸ ਪ੍ਰਗਟ ਰੂਪ ਵਿੱਚ ਹੀ ਆਪ ਜਾਣਦੇ ਹੋ ਵੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਇਆ ਤਲੀ 'ਤੇ ਸੀਸ ਰੱਖ ਕੇ ਜੰਗ ਕੀਤਾ, ਖੱਬੀ ਤਲੀ 'ਤੇ ਸੀਸ ਰੱਖ ਕੇ ਸੱਜੇ ਨਾਲ ਖੰਡਾ ਵਾਹੁੰਦਿਆਂ ਹੋਇਆ ਜੰਗ ਕੀਤਾ। ਕਿੱਥੇ ਉਹ ਚੱਬੇ ਤੋਂ ਪਰਲੇ ਪਾਸੇ ਜਿੱਥੇ ਸੀਸ ਲੈ ਜਾਂਦਾ, ਉੱਥੋਂ ਲੈ ਕੇ ਸੱਚਖੰਡ ਹਰਿਮੰਦਰ ਸਾਹਿਬ ਦੀ ਪਰਿਕਰਮਾ ਤੱਕ ਇਵੇਂ ਜੰਗ ਕਰਦੇ ਆਉਣਾ। ਸੋ ਸਾਧ ਸੰਗਤ ਜੀ, ਇਹ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਸ਼ਕਤੀ ਹੈ, ਉਹਦੀ ਤਾਕਤ ਹੈ। ਜਿਨ੍ਹਾਂ ਗੁਰਸਿੱਖਾਂ ਨੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਨੂੰ ਸਿੱਖ ਕੇ ਅਦਬ ਦੇ ਸਹਿਤ ਪੜ੍ਹਨਾ ਕੀਤਾ, ਜੀਵਨ ਵਿੱਚ ਕਮਾਇਆ, ਗੁਰਬਾਣੀ ਦਾ ਅਦਬ ਅਤੇ ਸਤਿਕਾਰ ਕੀਤਾ, ਆਪਣਾ ਜੀਵਨ ਉੱਚਾ ਸੁੱਚਾ ਰੱਖਿਆ, ਉਹਨਾਂ ਦੇ ਲਈ ਗੁਰਬਾਣੀ ਇੱਕ ਸ਼ਕਤੀ ਅਤੇ ਤਾਕਤ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜੀਵਨ ਬਾਰੇ ਇੱਕ ਘਟਨਾ ਵਾਰ ਵਾਰ ਵਿਦਿਆਰਥੀਆਂ ਨੂੰ ਸੁਣਾਈ ਜਾਂਦੀ ਤਾਂ ਕਿ ਜੀਵਨ ਬਣ ਜਾਵੇ ਵਿੱਦਿਆ ਪੜ੍ਹਨ ਵਾਲਿਆਂ ਦਾ, ਵੀ ਜਦੋਂ ਅਬਦਾਲੀ ਹਿੰਦੁਸਤਾਨ ਨੂੰ ਲੁੱਟ ਕੇ ਇੱਥੋਂ ਦਾ ਧਨ ਮਾਲ ਨੌਜਵਾਨ ਲੜਕੀਆਂ ਨੂੰ ਲਿਜਾ ਰਹੇ ਸਨ, ਬਾਬਾ ਦੀਪ ਸਿੰਘ ਸਾਹਿਬ ਜੀ ਜਥੇ ਦੇ ਸਮੇਤ ਉਹਨਾਂ ਨੌਜਵਾਨ ਲੜਕੀਆਂ ਨੂੰ ਛੁਡਵਾ ਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ। ਸਿੰਘ ਕਹਿਣ ਲੱਗੇ ਬਾਬਾ ਜੀ ਇਹ ਇੱਕ 16 ਕੁ ਸਾਲ ਦੀ ਚੰਬੇ ਵਾਲੇ ਰਾਜੇ ਦੀ ਨੌਜਵਾਨ ਲੜਕੀ ਸੀ, ਇਹਨੂੰ ਨਹੀਂ ਕੋਈ ਸਿੰਘ ਛੱਡਣ ਜਾਣ ਲਈ ਤਿਆਰ ਹੁੰਦਾ। ਕਹਿੰਦੇ ਕਿਉਂ, ਕੀ ਗੱਲ ਹੈ? ਕਹਿੰਦੇ ਪਰਮੇਸ਼ੁਰ ਨੇ ਇਹਨੂੰ ਸਰੂਪ ਬੜਾ ਸੁੰਦਰ ਦਿੱਤਾ ਹੋਇਆ, ਸਿੰਘ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ। ਸਿੰਘ ਕਹਿੰਦੇ ਬਈ ਅਸੀਂ ਨਹੀਂ ਜਾ ਸਕਦੇ, ਆਪਣੇ ਇਮਾਨ 'ਤੇ ਪੱਕੇ ਰਹਿਣਾ ਚਾਹੁੰਦੇ ਨੇ। ਬਾਬਾ ਜੀ ਤੁਸੀਂ ਚਲੇ ਜਾਓ। ਉਹ ਲੜਕੀ ਕਹਿਣ ਲੱਗੀ ਮੈਂ ਆਪਣੇ ਪਿਤਾ ਦੇ ਘਰ ਨਹੀਂ ਜਾਣਾ। ਕਾਰਨ ਪੁੱਛਿਆ, ਕਹਿੰਦੀ ਜਦੋਂ ਇਹ ਜਰਵਾਣੇ ਲੁੱਟ ਕੁ ਸੁੱਟ ਕਰਨ ਆਉਂਦੇ ਨੇ ਮੇਰਾ ਪਿਤਾ ਸਾਡੇ 'ਚੋਂ ਇੱਕ ਨੂੰ ਸ਼ਿੰਗਾਰ ਕੇ ਇਹਨਾਂ ਦੇ ਅੱਗੇ ਇਹਨਾਂ ਨੂੰ ਸੌਂਪ ਦਿੰਦਾ ਅਤੇ ਆਪਣਾ ਰਾਜ ਸਲਾਮਤ ਜਿਹੜਾ ਉਹ ਰੱਖ ਲੈਂਦਾ। ਐਸੇ ਪਿਓ ਦੇ ਘਰ ਜਾ ਕੇ ਕੀ ਕਰਨਾ, ਅਗਲੇ ਸਾਲ ਫਿਰ ਆਉਣਗੇ, ਉਹ ਹੁਣ ਨਹੀਂ ਤਾਂ ਅਗਲੇ ਸਾਲ ਤੋਰ ਦੇਗਾ, ਮੈਨੂੰ ਰੱਖ ਲਓ ਆਪਣੇ ਕਿਸੇ ਸਿੰਘ ਨਾਲ ਵਿਆਹ ਦਿਓ। ਬਾਬਾ ਜੀ ਕਹਿਣ ਲੱਗੇ ਵੀ ਸਾਡਾ ਅਸੂਲ ਇਹ ਇਜਾਜ਼ਤ ਨਹੀਂ ਦਿੰਦਾ, ਤੈਨੂੰ ਤੇਰੇ ਘਰ ਤੱਕ ਪਹੁੰਚਾਉਣਾ ਗੁਰਸਿੱਖੀ ਦਾ ਅਸੂਲ ਹੈ, ਨਾਲੇ ਤੂੰ ਰਾਜ ਮਹੱਲਾਂ ਦੇ ਵਿੱਚ ਜੰਮੀ ਪਲੀ ਹੈ, ਇੱਥੇ ਜੰਗਲਾਂ ਬੇਲਿਆਂ ਵਿੱਚ ਅਸੀਂ ਰਹਿਣ ਵਾਲੇ, ਸਾਡਾ ਪਤਾ ਨਹੀਂ ਕਦੋਂ ਛਕਣਾ ਕਦੋਂ ਨਹੀਂ, ਕਦੋਂ ਜੰਗ ਯੁੱਧ ਪੈ ਜਾਣੇ। ਉਹ ਕਹਿਣ ਲੱਗੀ ਬਾਬਾ ਜੀ ਜੇ ਕਿਸੇ ਸਿੰਘ ਨਾਲ ਨਹੀਂ ਤਾਂ ਤੁਸੀਂ ਆਪ ਮੈਨੂੰ ਵਿਆਹ ਲਓ, ਮੈਂ ਤਾਂ ਤੁਹਾਡੇ ਵਿੱਚ ਇਹਨਾਂ ਸਿੰਘਾਂ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਾਂਗੀ, ਜਿੱਥੇ ਮੇਰੀ ਰੱਖਿਆ ਹੋ ਜਾਣੀ ਹੈ, ਮੇਰਾ ਧਰਮ ਕਾਇਮ ਰਹਿ ਜਾਣਾ। ਬਾਬਾ ਜੀ ਕਹਿਣ ਲੱਗੇ ਵੀ ਅਸੀਂ ਤਾਂ ਸ਼ਾਦੀ ਨਹੀਂ ਕਰਨੀ, ਕਿਸੇ ਸਿੰਘ ਨਾਲ ਵਿਆਹ ਦਿਓ। ਬਾਬਾ ਜੀ ਕਹਿੰਦੇ ਨਹੀਂ, ਉਹਨੂੰ ਇਹ ਗੱਲ ਸਮਝਾਈ ਵੀ ਜਿਹੜੀ ਤੇਰੇ ਪਿਤਾ ਦੀ ਗੱਲ ਹੈ ਉਹਨੂੰ ਅਸੀਂ ਸਮਝਾਵਾਂਗੇ। ਜਾ ਕੇ ਸਮਝਾਇਆ ਵੀ ਲੜਕੇ ਮਰ ਜਾਓ, ਆਪਣੀ ਅਣਖ ਨੂੰ ਬਰਕਰਾਰ ਰੱਖੋ, ਅਗਲੀ ਵਾਰ ਉਹਨਾਂ ਦਾ ਤਾਂ ਪਤਾ ਨਹੀਂ ਰਾਜ ਉਜਾੜਨਾ, ਜੇ ਇਸ ਤਰ੍ਹਾਂ ਕੀਤਾ ਗੁਰੂ ਕਾ ਖਾਲਸਾ ਫਿਰ ਤੁਹਾਨੂੰ ਸਿੱਧਿਆ ਕਰੇਗਾ। ਐਸੇ ਉੱਚੇ ਕਿਰਦਾਰ ਦੇ ਮਾਲਕ ਸੀ ਗੁਰੂ ਕੇ ਸਿੱਖ, ਤਾਂ ਐਸੀਆਂ ਬਰਕਤਾਂ ਉਹਨਾਂ ਨੂੰ ਪਰਮੇਸ਼ਰ ਦੇ ਘਰ 'ਚੋਂ ਪ੍ਰਾਪਤ ਹੋਈਆਂ, ਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ। ਔਰ ਸਾਧ ਸੰਗਤ ਜੀ, ਜਿਵੇਂ ਇਸ ਤਨ ਦੀ ਖੁਰਾਕ ਭੋਜਨ ਮੰਨਿਆ ਗਿਆ, ਇਵੇਂ ਹੀ ਆਤਮਾ ਦੀ ਖੁਰਾਕ ਸਿਮਰਨ ਭਜਨ ਅਤੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਹੈ। ਸ਼੍ਰੀ ਸੁਖਮਨੀ ਸਾਹਿਬ ਦੇ ਸਿਰਲੇਖ ਦਾ ਅਰਥ ਕਰਦਿਆਂ ਨਾ ਕਿਸੇ ਵਿਦਵਾਨ ਨੇ ਬਹੁਤ ਸੋਹਣੇ ਸੁੰਦਰ ਅਰਥ ਕੀਤੇ, ਉਹ ਕਹਿੰਦੇ ਸੁਖ ਮਨੀ, ਸੁੱਖਾਂ ਨੂੰ ਪ੍ਰਾਪਤ ਕਰਾਉਣ ਵਾਲੀ ਉਹ ਮਣੀ। ਉਹਨੇ ਦੂਸਰਾ ਅਰਥ ਕਰਦਿਆਂ ਕਹਿੰਦੇ ਜੇ ਉਸ ਮਨੀ ਦੇ ਅਰਥ ਥੋੜ੍ਹਾ ਜਿਹਾ ਕੱਸ ਕੇ ਬੋਲ ਕੇ ਸਿਰਫ ਸਮਝਣੇ ਮਾਤਰ ਉੱਥੇ ਬੋਲਣਾ ਨਹੀਂ, ਸਮਝਣੇ ਮਾਤਰ ਜੇ ਥੋੜ੍ਹੇ ਜਿਹੇ ਜ਼ੋਰ ਭਰ ਕੇ ਮੰਨੀ ਉਹਦੇ ਅਰਥ ਕਰ ਲਏ ਜਾਣ ਤਾਂ ਮੰਨੀ ਉਸ ਪ੍ਰਸ਼ਾਦੇ ਦਾ ਨਾਮ ਹੈ। ਇਹ ਸਾਡੇ ਪੰਜਾਬ ਦੀ ਧਰਤੀ ਦੇ ਨਾਲ ਸੰਬੰਧਿਤ ਜੋ ਸਾਡੇ ਉੱਥੋਂ ਦੇ ਖਾਣੇ ਨੇ ਉਹਦੇ ਵਿੱਚ ਆਉਂਦਾ। ਮੰਨੀ ਉਸ ਪ੍ਰਸ਼ਾਦੇ ਨੂੰ ਕਿਹਾ ਜਾਂਦਾ, ਉਸ ਭੋਜਨ ਨੂੰ ਕਿਹਾ ਜਾਂਦਾ ਜਿਹੜਾ ਆਟਾ ਘਿਓ ਅਤੇ ਮਿੱਠੇ ਦੇ ਸੁਮੇਲ ਤੋਂ ਬਣਦਾ, ਕਿਸੇ ਨੂੰ ਮੰਨੀ ਪਕਾ ਕੇ ਦੇਣੀ। ਇਹ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਜਾਪ ਕਰਨਾ, ਇਹ ਇਉਂ ਹੈ ਜਿਵੇਂ ਆਤਮਾ ਨੇ ਮੰਨੀ ਛਕ ਲੈਣੀ ਹੈ ਅਤੇ ਜਿਹਨੂੰ ਛੱਕ ਕੇ ਸਰੀਰ ਐਂ ਨਰੋਆ ਅਤੇ ਤਾਜ਼ਾ, ਆਤਮਾ ਪ੍ਰਫੁੱਲਤ ਹੁੰਦੀ ਹੈ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਨੂੰ ਪੜ੍ਹ ਸੁਣ ਕੇ ਵਿਚਾਰ ਨੂੰ ਸਰਵਣ ਕਰਕੇ। ਜਿਵੇਂ ਆਟਾ ਜਿਹੜਾ ਉਹ ਗਿਆਨ ਸਰੂਪ ਮੰਨਿਆ ਹੋਇਆ, ਘਿਓ ਕੀ ਹੈ ਉਹ ਗਾੜਾ ਹੁੰਦਾ, ਉਹਨੂੰ ਪ੍ਰੇਮ ਦੀ ਥਾਂ 'ਤੇ ਮੰਨਿਆ ਜਾਂਦਾ, ਅਤੇ ਮਿੱਠਾ ਕੀ ਹੈ ਪਰਮੇਸ਼ੁਰ ਦਾ ਸਿਮਰਨ ਭਜਨ ਉਹਦੀ ਭਗਤੀ, ਗੁਰਬਾਣੀ ਦਾ ਅਭਿਆਸ ਪਾਠ ਕਰਨਾ। ਗਿਆਨ ਇਵੇਂ ਹੋਵੇ ਬਈ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ, ਉਹ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਸ ਲਿਪੀ ਵਿੱਚ ਲਿਖੀ ਹੈ, ਫਿਰ ਕਿਸ ਭਾਸ਼ਾ ਦੇ ਵਿੱਚ ਹੈ, ਮੁਹਾਰਨੀ ਦਾ ਗਿਆਨ ਹੋਵੇ, ਅੱਖਰਾਂ ਦਾ ਗਿਆਨ ਹੋਵੇ। ਜਿਵੇਂ ਪਹਿਲਾਂ ਸਾਖੀ ਵਿਚਾਰੀ ਹੈ ਵੀ ਦੁਲਾਵਾਂ ਦੀ ਜਗ੍ਹਾ ਇੱਕ ਕਲਾਮ ਬੋਲਣ 'ਤੇ ਸਤਿਗੁਰੂ ਮਹਾਰਾਜ ਜੀ ਨੇ ਸਿੱਖ ਦੇ ਚਪੇੜਾਂ ਤੱਕ ਮਰਵਾ ਦਿੱਤੀਆਂ ਅਤੇ ਕਿਹਾ ਵੀ ਇਹ ਸਾਡੇ ਅੰਗ ਨੇ ਗੁਰਬਾਣੀ, ਜਦੋਂ ਤੋੜਦੇ ਮਰੋੜਦੇ ਉਹ ਤਕਲੀਫ ਸਾਨੂੰ ਵੀ ਹੁੰਦੀ ਹੈ। ਇਹ ਗਿਆਨ ਹੋਵੇ, ਹੋਰ ਸਿੱਖ ਨੂੰ ਗਿਆਨ ਹੋਵੇ। ਦੇਖੋ ਸਾਧ ਸੰਗਤ ਜੀ, ਕੋਈ ਵੀ ਖੁਰਾਕ ਕਿਸੇ ਨੇ ਖਾਣੀ ਹੈ ਨਾ, ਚਾਹੇ ਰੋਜ਼ਾਨਾ ਦੀ ਹੈ ਚਾਹੇ ਵਿਸ਼ੇਸ਼, ਉਸ ਭੋਜਨ ਨੂੰ ਪਹਿਲਾਂ ਤਿਆਰ ਕਰਨ ਦੀ ਕੋਈ ਵਿਧੀ ਹੈ, ਫਿਰ ਉਹਨੂੰ ਕਿਸੇ ਢੰਗ ਤਰੀਕੇ ਦੇ ਨਾਲ ਛਕਿਆ ਜਾਂਦਾ, ਕਿਸੇ ਪਰਹੇਜ਼ ਦੇ ਵਿੱਚ ਰਹਿ ਕੇ। ਬੇਢੰਗਾ ਛਕੀ ਹੋਈ ਖੁਰਾਕ ਤਾਂ ਸਰੀਰ ਨੂੰ ਵੀ ਬਿਮਾਰ ਕਰਦੀ ਹੈ, ਤੰਦਰੁਸਤੀ ਨਹੀਂ ਪ੍ਰਦਾਨ ਕਰਦੀ। ਇਹ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਉਹ ਮੰਨੀ ਹੈ ਵੀ ਜੇ ਇੱਥੇ ਅਦਬ ਸਤਿਕਾਰ ਨਹੀਂ ਕਰਦੇ ਮਹਾਰਾਜ ਦੀ ਖੁਸ਼ੀ ਕਿਵੇਂ ਹੋ ਸਕਦੀ ਹੈ, ਪੂਰਾ ਫਲ ਨਹੀਂ ਮਿਲ ਸਕਦਾ। ਹਾਂ, ਗੁਰਬਾਣੀ ਪੜ੍ਹੇ ਦਾ ਸੁਣੇ ਦਾ ਸਦਾ ਹੀ ਫਲ ਹੈ, ਪਰ ਜੇ ਸਿੱਖ ਅਦਬ ਸਤਿਕਾਰ ਦੇ ਵਿੱਚ ਨਹੀਂ ਆਉਂਦਾ, ਪ੍ਰੇਮ ਵਿੱਚ ਨਹੀਂ ਆਉਂਦਾ, ਉਹਨੂੰ ਪੂਰਾ ਫਲ ਨਹੀਂ ਮਿਲੇਗਾ। ਮਹਾਰਾਜ ਦੇ ਇਤਿਹਾਸ ਦੇ ਬਚਨ ਨੇ, ਜਿਸ ਪੈ ਅਦਬ ਨਾ ਬਾਣੀ ਤਾਰਾ, ਜਾਣ ਹੋ ਸੋ ਸਿੱਖ ਨਹੀਂ ਹਮਾਰਾ। ਇਹ ਸੱਤਵੇਂ ਪਾਤਸ਼ਾਹ ਦੇ ਬਚਨ ਨੇ। ਮਹਾਰਾਜ ਕਹਿੰਦੇ ਜਿਹੜਾ ਸਿੱਖ ਗੁਰਬਾਣੀ ਦਾ ਅਦਬ ਸਤਿਕਾਰ ਨਹੀਂ ਕਰਦਾ ਉਹ ਸਾਡਾ ਸਿੱਖ ਹੀ ਨਹੀਂ। ਇਹ ਗਿਆਨ ਹੋਵੇ ਬਈ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਜਦੋਂ ਪੋਥੀ ਸਾਹਿਬ ਪ੍ਰਕਾਸ਼ ਕਰਨਾ ਉਦੋਂ ਕੈਸੀ ਸੁਚਮਤਾ ਅਤੇ ਪਵਿੱਤਰਤਾ, ਇਹ ਕੋਈ ਬਾਹਮਣੀ ਮਤ ਨਹੀਂ ਹੈ। ਜਦੋਂ ਅਸੀਂ ਹੌਸਪਿਟਲਾਂ ਦੇ ਵਿੱਚ ਜਾਂਦੇ ਜਾਂ ਜੋਬ ਕਰਦੇ ਹਾਂ ਉਦੋਂ ਸਾਨੂੰ ਕਿੰਨਾ ਕੁਝ ਸਿਖਾਇਆ ਜਾਂਦਾ ਜੀ, ਹਾਈਜੀਨਿਕ ਰਹਿਣਾ, ਅਤੇ ਜਦੋਂ ਸਤਿਗੁਰੂ ਸਾਹਿਬ ਮਹਾਰਾਜ ਦੀਆਂ ਇਹ ਗੱਲਾਂ ਕੋਈ ਸੁਣਾਉਂਦਾ ਫਿਰ ਸਾਨੂੰ ਕਿਉਂ ਉਪਰਾ ਲੱਗਦਾ, ਮਹਾਰਾਜ ਤਾਂ ਬਹੁਤ ਸਮਾਂ ਪਹਿਲਾਂ ਐਸਾ ਰਹਿਣਾ ਦੱਸ ਗਏ ਨੇ। ਜਿਨ੍ਹਾਂ ਗੱਲਾਂ ਦਾ ਕਦੇ ਪ੍ਰਚਾਰ ਕੀਤਾ ਜਾਂਦਾ ਸੀ ਵੀ ਗੁਰੂ ਕੇ ਸਿੱਖੋ, ਅਸੀਂ ਉਹਦੇ 'ਤੇ ਰੌਲੀ ਪਾ ਪਾ ਕੇ ਜੀ ਇਹ ਬਾਹਮਣੀ ਮੱਤ ਹੈ ਜੀ ਐਂ ਕਹਿੰਦੇ ਨੇ ਜੀ, ਉਹ ਅੱਜ ਗੱਲਾਂ ਬੇਅਦਬੀ ਦੇ ਰੂਪ ਵਿੱਚ ਸਾਹਮਣੇ ਆ ਰਹੀਆਂ। ਵਾਰ ਵਾਰ ਸਿੱਖਾਂ ਨੂੰ ਪ੍ਰਚਾਰਕ ਸਿੰਘ ਇਹ ਬੇਨਤੀਆਂ ਕਰਦੇ ਰਹੇ ਵੀ ਜਦੋਂ ਗੁਟਕਾ ਸਾਹਿਬ, ਪੋਥੀਆਂ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਹਜ਼ੂਰ ਜਾਣਾ ਜਾਂ ਚੌਰ ਸਾਹਿਬ ਕਰਨਾ, ਹੱਥਾਂ ਦੇ ਧੋਣ ਦਾ ਅਰਥ ਹੁੰਦਾ ਚੰਗੀ ਤਰ੍ਹਾਂ ਮਲ ਕੇ ਹੱਥਾਂ ਦੇ ਨਾਲ ਲੱਗਾ ਹੋਇਆ ਥਿੰਦਾ ਘਿਓ ਜਾਂ ਮੈਲ ਲਾਹ ਕੇ। ਅਸੀਂ ਇੱਕ ਨਹੀਂ ਸੁਣੀ ਆਪਣੀ ਮਤ ਦੇ ਮੁਤਾਬਕ ਵੀ ਅਸੀਂ ਬਹੁਤ ਸਿਆਣੇ ਹਾਂ। ਅੱਜ ਉਹ ਇੱਦਾਂ ਦੇ ਮਸਲੇ ਸਾਹਮਣੇ ਆਉਂਦੇ, ਮਹਾਰਾਜ ਦੇ ਸਰੂਪਾਂ ਦੇ ਦਰਸ਼ਨ ਕੀਤੇ ਤੋਂ ਵੀ ਇਹ ਅੰਗ ਭੁਰ ਗਏ ਨੇ, ਇਹ ਕੀੜੇ ਮਕੌੜੇ ਇੱਥੋਂ ਤੱਕ ਕਿਵੇਂ ਪਹੁੰਚ ਗਏ ਇੰਨੀ ਹਿਫਾਜ਼ਤ ਹੋਣ ਦੇ ਬਾਵਜੂਦ ਵੀ। ਉਹ ਦੇਖਣ ਸੁਣਨ ਵਿੱਚ ਆਉਂਦਾ ਵੀ ਕੁਝ ਤਾਂ ਸਿੱਖ ਭੋਲੇਪਨ ਦੇ ਵਿੱਚ, ਕੁਝ ਕਿਨਾਂ ਨੂੰ ਕਿਹਾ ਵੀ ਜਾਂਦਾ ਰਿਹਾ ਉਹ ਨਹੀਂ, ਉਹ ਗ੍ਰੰਥੀ ਸਿੰਘਾਂ ਤੱਕ ਨਾਲ ਲੜ ਰਹਿੰਦੇ ਰਹੇ, ਪ੍ਰਬੰਧਕਾਂ ਨਾਲ ਲੜਦੇ ਰਹੇ। ਉਹ ਹੱਥ ਦੇਗ ਛਕ ਲੈਣੀ, ਹੱਥ ਪੂਰੇ ਧੋਣੇ ਨਾ, ਉਹ ਘਿਓ ਲੱਗੇ ਹੋਏ ਹੱਥਾਂ ਨੂੰ ਉਸੇ ਤਰ੍ਹਾਂ ਹੀ ਫਿਰ ਪਾਣੀ ਮਾਰ ਜ਼ਿਆਦਾ ਲਿਬੜ ਜਾਂਦੇ ਨੇ। ਅੱਜ ਕੱਲ੍ਹ ਤਾਂ ਸਾਬਣ ਮੌਜੂਦ ਹੈ, ਸਾਬਣ ਪਿੱਛੇ ਸਮੇਂ ਸਿੱਖ ਮਿੱਟੀ ਰੇਤਾ ਕਈ ਵਾਰ ਮਾਰਦੇ ਸੀ ਫਿਰ ਜਾ ਕੇ ਉਹ ਖੁਸ਼ਕ ਹੁੰਦਾ ਸੀ, ਹੁਣ ਤਾਂ ਹੁਣ ਤਾਂ ਬਹੁਤ ਸਾਜੋ ਸਮਾਨ ਹੈ ਸਾਡੇ ਕੋਲ। ਉਹ ਜਦੋਂ ਘਿਓ ਵਾਲੇ ਹੱਥ ਚੌਰ ਸਾਹਿਬ ਨੂੰ ਲੱਗਦੇ ਜਾਂ ਗੁਰੂ ਸਾਹਿਬ ਦੇ ਰੁਮਾਲੇ ਅੰਗਾਂ ਤੱਕ ਲੱਗਦੇ ਨੇ, ਕੀੜੇ ਮਕੌੜੇ ਦੌੜ ਕੇ ਆਉਂਦੇ, ਫਿਰ ਉੱਥੇ ਫੰਗਸ ਵੀ ਹੁੰਦੀ ਹੈ, ਉੱਲੀ ਵੀ ਲੱਗਦੀ ਹੈ। ਉਹ ਜਦੋਂ ਸਮਾਂ ਪਿਆ, ਸਾਲ ਲੰਘੇ ਨੇ, ਉਹ ਸਾਰੀ ਹੁਣ ਦੇਖਣ ਵਿੱਚ ਰੌਲਾ ਪੈ ਜਾਂਦਾ ਗੁਰੂ ਘਰ ਵਿੱਚ, ਇਹ ਕਿਵੇਂ ਹੋ ਗਿਆ। ਜਦੋਂ ਬਰੀਕੀ ਵਿੱਚ ਜਾ ਕੇ ਉਹਦੀ ਪੜਚੋਲ ਹੁੰਦੀ, ਪਤਾ ਲੱਗਦਾ ਵੀ ਇਹਦੇ ਕਾਰਨਾਂ ਨਿਕਲੇ ਨੇ। ਜਦੋਂ ਗੁਰੂ ਕੇ ਸਿੱਖ ਪ੍ਰਚਾਰਕ ਕੋ ਸਾਧੂ ਮਹਾਤਮਾ ਇਸ ਗੱਲ 'ਤੇ ਜ਼ੋਰ ਦਿੰਦੇ ਸੀ, ਉਦੋਂ ਅਸੀਂ ਇਹਨੂੰ ਬਾਹਮਣੀ ਮਤ ਕਹਿ ਕੇ ਅਤੇ ਪਾਸੇ ਕਰ ਦਿੱਤਾ। ਅੱਜ ਉਹੀ ਚੀਜ਼ਾਂ ਜਿਹੜੀਆਂ ਉਹ ਸਾਨੂੰ ਸ਼ਰਮਸਾਰ ਕਰ ਰਹੀਆਂ ਨੇ। ਇਹ ਗਿਆਨ ਹੈ ਗੁਰੂ ਕੀ ਬਾਣੀ ਦਾ, ਅਦਬ ਸਤਿਕਾਰ ਸਤਿਗੁਰੂ ਜੀ ਜਿਵੇਂ ਸਮਝਾ ਕੇ ਗਏ ਉਵੇਂ ਕਰਨਾ, ਫਿਰ ਪ੍ਰੇਮ ਐਸਾ ਹੋਵੇ ਬਈ ਝੱਖੜ ਝਾਗੀ ਮੀਂਹੋਂ ਵਰਸਾ ਪੀਗਰ ਦੇਖਣ ਜਾਈ। ਜਿਵੇਂ ਸਰਸਾ ਦੇ ਕੰਢੇ ਅੰਮ੍ਰਿਤ ਵੇਲਾ ਹੋਣ 'ਤੇ ਸਤਿਗੁਰਾਂ ਨੇ ਜੰਗ ਹੁੰਦੀ ਤੋਂ ਵੀ ਆਸਾ ਦੀ ਵਾਰ ਦਾ ਕੀਰਤਨ ਕੀਤਾ, ਨਿਤਨੇਮ ਦਾ ਸਿੱਖ ਦਾ ਸਮਾਂ ਨਾ ਖੁੰਝੇ, ਐਸਾ ਪ੍ਰੇਮ ਹੋਵੇ। ਔਖੇ ਸੌਖੇ ਵੇਲੇ ਤਾਂ ਸਾਨੂੰ ਕਿੱਥੇ ਯਾਦ ਰਹਿਣਾ, ਘਰ ਦੇ ਵਿੱਚ ਵਿਆਹ ਸ਼ਾਦੀ ਹੋ ਜਾਵੇ ਅਸੀਂ ਤਾਂ ਨਿਤਨੇਮ ਛੱਡ ਕੇ ਬਹਿ ਜਾਂਦੇ ਹਾਂ। ਗੁਰਬਾਣੀ ਦਾ ਸ਼ੁੱਧ ਉਚਾਰਨ, ਅਦਬ ਸਤਿਕਾਰ ਅਤੇ ਪ੍ਰੇਮ ਹੋਵੇ ਹਿਰਦੇ ਦੇ ਵਿੱਚ ਵੀ ਜੇ ਕੋਈ ਸਿੱਖ ਸਾਨੂੰ ਕਹਿੰਦਾ। ਸਤਿਗੁਰਾਂ ਦੇ ਹਜ਼ੂਰ ਤਾਬਿਆਂ ਦੇ ਵਿੱਚ ਬਹਿਣਾ, ਘੱਟੋ ਘੱਟ ਉਦੋਂ ਤਾਂ ਮਹਾਰਾਜ ਦੀ ਮਰਿਆਦਾ ਨੂੰ ਮੰਨਣਾ ਚਾਹੀਦਾ। ਮਹਾਰਾਜ ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰੇ ਸਿੰਘ ਸਾਹਿਬਾਨ ਕਹਿੰਦੇ ਵੀ ਸਿੱਖ ਦੀ ਪਛਾਣ ਸਾਬਤ ਸੂਰਤ ਖੁੱਲ੍ਹਾ ਦਾੜਾ ਕਾਠ ਕਾ ਕੰਘਾ ਕੇਸੀ ਚਾੜਾ। ਮਹਾਰਾਜ ਦੀ ਤਾਬਿਆਂ ਦੇ ਵਿੱਚ ਘੱਟੋ ਘੱਟ ਜਦੋਂ ਜਿਸ ਨੇ ਬਹਿਣਾ, ਉਹਦੇ ਤਨ ਦਾ ਲਿਬਾਸ ਜਿਹੜਾ ਉਹ ਬਾਣੇ ਦੇ ਵਿੱਚ ਹੋਵੇ, ਉਹਦਾ ਸਾਬਤ ਸੂਰਤ ਦਾੜਾ ਹੋਵੇ। ਰਾਤੀ ਵੀ ਬੇਨਤੀ ਕੀਤੀ ਸੀ ਵੀ ਸਤਿਗੁਰਾਂ ਦੇ ਹਜ਼ੂਰ ਆਉਣਾ, ਇਹ ਅਦਬ ਸਤਿਕਾਰ ਦਾ ਵਿਸ਼ਾ। ਪਾਵਨ ਤਖਤਾਂ 'ਤੇ, ਪੰਜਾਂ ਤਖਤਾਂ 'ਤੇ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਲੈ ਕੇ ਸਾਰੇ ਗੁਰਧਾਮਾਂ 'ਤੇ ਕਿਤੇ ਵੀ ਜਰਾਬਾਂ ਪਾ ਕੇ ਜਾਣਾ ਅਲਾਊਡ ਨਹੀਂ। ਪਰ ਆਪਾਂ ਜਿਹੜੇ ਬਾਹਰ ਗੁਰੂ ਘਰਾਂ ਦੇ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਤਾਂ ਉਹੀ ਨੇ, ਅਸੀਂ ਇਸ ਗੱਲ ਨੂੰ ਸਮਝਣ ਦੇ ਲਈ ਤਿਆਰ ਨਹੀਂ। ਗੁਰਮੁਖੋ ਹੱਥ ਜੋੜ ਕੇ ਬੇਨਤੀ ਹੈ, ਇਹ ਗੁਰਬਾਣੀ ਦੇ ਅਦਬ ਸਤਿਕਾਰ ਦੇ ਵਿੱਚ ਜਾਂਦਾ, ਨਹੀਂ ਤਾਂ ਫਿਰ ਸਤਿਗੁਰਾਂ ਦੀ ਅਜ਼ਮਤ ਵਿੱਚ ਤਾਂ ਕੋਈ ਫਰਕ ਨਹੀਂ ਪੈਂਦਾ। ਜਿਹੜਾ ਸਿੱਖ ਪ੍ਰੇਮ ਵਿੱਚ ਆ ਕੇ ਬੇਨਤੀ ਕਰਦਾ, ਗੁਰਬਾਣੀ ਪੜ੍ਹਦਾ ਸੁਣਦਾ, ਉਹਨੂੰ ਤਾਂ ਸਾਰੇ ਫਲ ਨੇ, ਉਹਨੂੰ ਤਾਂ ਪੂਰੀ ਸ਼ਾਂਤੀ ਆ। ਜਿਹੜਾ ਫਿਰ ਆਪਣੀ ਮਨ ਦੇ ਮਤ ਦੇ ਮੁਤਾਬਕ ਚੱਲਦਾ, ਉਹ ਠੇਡੇ ਖਾਂਦਾ ਫਿਰੇ, ਵਿੰਗੇ ਤੁਰੇ ਫਿਰਦੇ ਨੇ ਸੰਸਾਰ 'ਤੇ ਸਾਰੇ ਲੋਕ, ਰੋਂਦੇ ਕੁਰਲਾਉਂਦੇ ਫਿਰਦੇ ਨੇ। ਸੁਖੀ ਉਹ ਹੈ ਜਿਹੜਾ ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣ ਭਾਣਾ ਜੋ ਚੱਲਿਆ ਭਾਈ ਵਿਛੜ ਚੋਟਾ ਖਾਵੇ, ਉਹ ਤਾਂ ਫਿਰ ਸੋ ਇਸ ਕਰਕੇ ਇਹ ਸਤਿਗੁਰਾਂ ਦੇ ਅਦਬ ਸਤਿਕਾਰ ਦੇ ਵਿੱਚ ਇਸ ਗੱਲ ਨੂੰ ਜਾਣਨਾ ਚਾਹੀਦਾ। ਇਸ ਪ੍ਰਕਾਰ ਫਿਰ ਉਹ ਜਿਹੜੀ ਸਤਿਗੁਰਾਂ ਦੀ ਭਗਤੀ, ਉਹ ਸਿਮਰਨ ਭਜਨ, ਉਹ ਮਿੱਠਾ ਲੱਗਦਾ। ਫਿਰ ਉਹ ਜਿਹੜੀ ਮੰਨੀ ਹੈ ਨਾ ਉਹ ਆਤਮਾ ਦੀ ਖੁਰਾਕ ਬਣ ਕੇ ਇਸ ਆਤਮਾ ਨੂੰ ਪ੍ਰਫੁੱਲਿਤ ਕਰਦੀ ਅਤੇ ਇਸ ਆਤਮਾ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਸੋ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਖਜ਼ਾਨਾ ਸੌਂਪਿਆ, ਹਜ਼ੂਰ ਸਾਹਿਬ ਦੇ ਪਾਵਨ ਸਥਾਨ 'ਤੇ ਗੁਰਤਾਗਤ ਦੀ ਬਖਸ਼ਿਸ਼ ਕੀਤੀ, ਬਹੁਤ ਹੀ ਅਦਬ ਸਤਿਕਾਰ ਦੇ ਵਿੱਚ ਗੁਰਬਾਣੀ ਦੇ ਵਿੱਚ ਬਚਨ ਕਹੇ ਅਤੇ ਬਹੁਤ ਸਤਿਗੁਰੂ ਜੀ ਨੇ ਉੱਥੇ ਮਰਿਆਦਾ ਸਮਝਾਈ। ਹੁਣ ਸਮਾਂ ਸਮਾਪਤ ਹੋ ਚੁੱਕਿਆ, ਇਸ ਕਰਕੇ ਸਮਾਂ ਇਜਾਜ਼ਤ ਨਹੀਂ ਦਿੰਦਾ ਵੀ ਇਹ ਜ਼ਰੂਰੀ ਨੇ ਬਚਨ ਜੀ ਤਾਂ ਕਰਦਾ ਕਰਨ ਨੂੰ, ਪਰ ਸਮੇਂ ਦੀ ਸਮਾਪਤੀ ਹੋ ਚੁੱਕੀ ਹੈ, ਕੁਝ ਮਿੰਟ ਉੱਪਰ ਹੋ ਚੁੱਕੇ ਨੇ, ਉਹਦੀ ਮੈਂ ਮਾਫ਼ੀ ਮੰਗਦਾ। ਔਰ ਸਾਧ ਸੰਗਤ ਜੀ ਇਹ ਵੀ ਬੇਨਤੀ ਕਰਦਾ, ਰਾਤ ਦੇ ਵਕਤ ਵੀ ਕੀਤੀ ਸੀ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਸ ਦਿਨ ਤੋਂ ਪ੍ਰਕਾਸ਼ ਹੋ ਗਿਆ ਜਾਂ ਸੁਖਾਸਨ ਹੋ ਗਿਆ ਪਲੰਘੇ 'ਤੇ, ਆਪ ਭੂਮੀ ਆਸਣ 'ਤੇ ਬਹਿੰਦੇ ਸੀ। ਆ ਟੇਬਲਾਂ ਕੁਰਸੀਆਂ ਵਾਲਾ ਜਿਹੜਾ ਗੁਰੂ ਘਰਾਂ ਦੇ ਵਿੱਚ ਕੰਮ ਹੈ, ਹੱਥ ਜੋੜ ਕੇ ਬੇਨਤੀ, ਇਹਨੂੰ ਬੰਦ ਕਰਨਾ ਚਾਹੀਦਾ। ਇੰਨੀ ਤਕਲੀਫ ਹੈ ਨਹੀਂ ਜਿੰਨੀ ਅਸੀਂ ਦਿਖਾ ਰਹੇ ਹਾਂ। ਜੇ ਕਹੇ ਤੋਂ ਵੀ ਇਹ ਇਉਂ ਹੈ ਵੀ ਸਾਡੀ ਹਉਮੈ ਨੂੰ ਸੱਟ ਵੱਜਦੀ ਹੈ, ਜੇ ਹੁਣ ਕਿਹਾ ਤਾਂ ਅਸੀਂ ਬਹਿ ਗਏ, ਸਾਡੀ ਹਉਮੈ ਨਹੀਂ। ਸਤਿਗੁਰਾਂ ਦੇ ਅਦਬ ਦੇ ਵਿੱਚ, ਸਤਿਕਾਰ ਦੇ ਵਿੱਚ, ਪ੍ਰੇਮ ਦੇ ਵਿੱਚ ਆਉਣਾ ਚਾਹੀਦਾ। ਸੋ ਇਸ ਕਰਕੇ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸਤਿਗੁਰਾਂ ਦੇ ਸੰਪੂਰਨਤਾ ਦਿਵਸ ਦੀਆਂ ਆਪ ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ। ਮਹਾਰਾਜ ਦੇ ਪਾਵਨ ਗੁਰਬਾਣੀ ਦੇ ਅਦਬ ਸਤਿਕਾਰ ਦੇ ਵਿੱਚ, ਸਤਿਗੁਰਾਂ ਦੀ ਮਰਿਆਦਾ ਦੇ ਅਦਬ ਸਤਿਕਾਰ ਵਿੱਚ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ, ਕਿਸੇ ਨੂੰ ਪਰਸਨਲ ਤੌਰ 'ਤੇ ਕੋਈ ਕੋਡ ਕਰਕੇ ਨਹੀਂ, ਇਹ ਮਹਾਰਾਜ ਦੇ ਘਰ ਦੀ ਮਰਿਆਦਾ ਹੋਣ ਕਰਕੇ, ਸਤਿਗੁਰਾਂ ਦੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਦਰ ਦਾ ਕੁੱਕਰ ਹੋਣ ਕਰਕੇ, ਹਮ ਕੁੱਕਰ ਤੇਰੇ ਦਰਬਾਰ ਪੌਕਾ ਹੈ ਆਗਿਆ ਵਧਨ ਪਸਾਰ, ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ, ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਇੱਥੋਂ ਦੇ ਸਮੁੱਚੇ ਹੀ ਪ੍ਰਬੰਧਕ ਜਨਾਂ ਦਾ ਜਿਹਨਾਂ ਆਪ ਸਰਬੱਤ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਵਾਏ। ਇੱਥੋਂ ਦੇ ਇਸ ਵਕਤ ਮੌਜੂਦਾ ਮੁੱਖ ਗ੍ਰੰਥੀ ਭਾਈ ਰਵਿੰਦਰਪਾਲ ਸਿੰਘ ਜੀ, ਜਿਹੜੇ ਪਿੱਛੋਂ ਗੁਰੂ ਸਰ ਸੁਧਾਰ ਤੋਂ ਮਹਾਰਾਜ ਦੇ ਪਾਵਨ ਅਸਥਾਨਾਂ 'ਤੇ ਸੇਵਾਵਾਂ ਨਿਭਾਉਂਦੇ ਨੇ, ਬੜੇ ਪ੍ਰੇਮ ਵਾਲੇ, ਔਰ ਸੋਹਣੀ ਸੁੰਦਰ ਕਥਾ ਦਾ ਗੁਣ ਉਹਨਾਂ ਨੂੰ ਮਹਾਰਾਜ ਨੇ ਬਖਸ਼ਿਆ ਹੋਇਆ, ਉਹਨਾਂ ਗੁਰਮੁਖਾਂ ਦਾ ਧੰਨਵਾਦ, ਬੜੇ ਪ੍ਰੇਮ ਨਾਲ ਮਿਲੇ ਨੇ, ਪਹਿਲੋਂ ਵੀ ਦਾਸ ਜਾਣਦਾ ਉਹਨਾਂ ਬਾਰੇ, ਔਰ ਹੋਰ ਸਮੁੱਚੇ ਗੁਰੂ ਘਰ ਦੇ ਸਾਰੇ ਸੇਵਾਦਾਰ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਵਿਸ਼ੇਸ਼ ਕਰਕੇ ਸ਼੍ਰੀਮਾਨ ਸੰਤ ਗਿਆਨੀ ਕੁਲਦੀਪ ਸਿੰਘ ਜੀ ਇੱਥੇ ਸਿਡਨੀ 'ਚ ਰਹਿੰਦੇ ਨੇ, ਉਹਨਾਂ ਨੇ ਦਾਸਰਿਆਂ ਨੂੰ ਪ੍ਰੇਰ ਕੇ ਇੱਥੇ ਆਸਟ੍ਰੇਲੀਆ ਵਿਖੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ, ਔਰ ਮਾਤਾ ਸਾਹਿਬ ਕੌਰ ਜੀ ਦੇ ਪਾਵਨ ਸਥਾਨ ਤੋਂ ਆਏ ਹੋਏ ਸਿੰਘ ਨਾਲ ਚੱਲ ਕੇ ਆਏ, ਉਹਨਾਂ ਦਾ ਵੀ ਧੰਨਵਾਦ ਜੀ ਆਇਆਂ। ਬੋਲਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ, ਸਤਿਗੁਰੂ ਜੀ ਬਖਸ਼ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ, ਅਨੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਰ ਛੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਅਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ,

ਤਿਤ ਘਰ ਅਨਹਦ ਵਾਜੇ। ਅਣਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀ

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ।

ਮਨਾ ਰਹੀਆਂ ਹਨ, ਅਥਾਹ ਸੇਵਾਵਾਂ ਕਰ ਰਹੀਆਂ ਹਨ ਸਤਿਗੁਰੂ ਦੇ, ਆਪ ਜੀ ਦੇ ਹਜ਼ੂਰ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਪ੍ਰਭਜੀਤ ਸਿੰਘ, ਬੀਬੀ ਕੋਮਲਪ੍ਰੀਤ ਕਲਮ ਕੌਰ ਵੱਲੋਂ ਬੇਟਾ ਸ਼ਹਿਬਾਜ ਸਿੰਘ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਅੰਦਰ, ਬੇਟੀ ਸ਼ਹਿਨਾਜ ਕੌਰ ਦੀ ਚੜ੍ਹਦੀ ਕਲਾ ਵਾਸਤੇ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਕੀਤੀ ਸਤਿਗੁਰੂ ਜੀ, ਆਪ ਜੀ ਦੇ ਹਜ਼ੂਰ ਸੁਖਮਨੀ ਸਾਹਿਬ ਜੀ ਦੇ ਜਾਪ ਕਰਦਿਆਂ, ਗੁਰ ਸ਼ਬਦ ਵਿਚਾਰਾਂ ਕਰਦਿਆਂ, ਕੀਰਤਨ ਜਸ ਕਰਦਿਆਂ, ਗੁਰ ਇਤਿਹਾਸ ਦੀ ਵਿਚਾਰ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਕਰਦਿਆਂ ਧੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਕਿਰਪਾਲਤਾ ਕਰਨੀ, ਬੱਚੇ ਸ਼ਹਿਬਾਜ ਸਿੰਘ ਨੂੰ ਲਮੇਰੀ ਆਰਜਾ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਬਖਸ਼ਣਾ, ਬੇਟੀ ਸ਼ਹਿਨਾਜ ਕੌਰ ਨੂੰ ਚੜ੍ਹਦੀ ਕਲਾ ਗੁਰਸਿੱਖੀ ਸਿਦਕ

ਦੋ ਦਿਨ ਕਥਾ ਵਿਚਾਰਾਂ ਨਾਲ ਹੀ ਹਾਜ਼ਰੀ ਭਰ ਰਹੇ ਸਨ। ਸਤਿਗੁਰੂ ਜੀਓ ਕਿਰਪਾਲਤਾ ਕਰਨੀ, ਚੜ੍ਹਦੀਆਂ ਕਲਾ ਕਰਨੀਆਂ, ਯਾਤਰਾਵਾਂ ਸਫਲਤਾ ਕਰਨੀਆਂ। ਆਪ ਜੀ ਨੇ ਆਪਣੇ ਦਰੋਂ ਘਰੋਂ ਨੇਮ ਅਤੇ ਪ੍ਰੇਮ ਬਖਸ਼ਣੇ। ਆਪ ਜੀ ਦੇ ਹਜ਼ੂਰ ਪਰਿਵਾਰਾਂ ਵੱਲੋਂ ਸੁੰਦਰ ਪੁਸ਼ਾਕੇ ਹਾਜ਼ਰ ਦਰ ਪ੍ਰਵਾਨ ਕਰਨੇ। ਲੋਕ ਪਰਲੋਕ ਪੜਦੇ ਕੱਦ ਲੈਣੇ। ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ

ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ

बोले सोनिहाल वाहिगुरु जी का खालसा वाहिगुरु जी की फतेह।

ਸਤਿਗੁਰ ਚਰਨ ਸਰਨ ਚਲ ਜਾਏ ਸਿੱਖ ਤਾਂ ਚਰਨ ਸਰਨ ਜਗਤ ਚੱਲ ਆਵਈ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਆਗਿਆ ਤਾਹੇ ਸਕਲ ਸੰਸਾਰ ਹੈ ਹਿਤਾਵਈ। ਸਤਿਗੁਰ ਸੇਵਾ ਭਾਈ ਪ੍ਰਾਨ ਪੂਜਾ ਕਰੈ ਸਿੱਖ, ਸਰਬ ਨਿਦਾਨ ਅਗਰ ਭਾਗ ਲਿਵਲਾਵਈ। ਸਤਿਗੁਰ ਸਿਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕਿ ਸਿੱਖ ਸੁਨਤ ਪਰਮ ਪਦ ਪਾਵਈ। ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ, ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮਦੀ ਨੂਰ ਅਰਸਾਂ ਕੁਰਸਾਂ ਚਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ, ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ ਸਰਵਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਇੰਦਰਜੀਤ ਸਿੰਘ ਜੀ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਉਹਨਾਂ ਪਾਸੋਂ ਲਗਾਤਾਰ 2 ਦਿਨ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕੀਤੀਆਂ ਨੇ। ਸਤਿਕਾਰਯੋਗ ਗਿਆਨੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਮੂਹ ਸੰਗਤਾਂ ਵੱਲੋਂ ਆਸਟ੍ਰੇਲੀਅਨ ਸਿੱਖਿਆ ਸ਼ੀਸ਼ਨ ਵੱਲੋਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਨਾਲ ਜੋੜਿਆ ਹੈ। ਸੋ ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਜੀ ਕਿਰਪਾ ਕਰਨ ਦੇਸ਼ਾਂ ਵਿਦੇਸ਼ਾਂ ਵਿੱਚ ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸੋ ਮੈਂ ਬੇਨਤੀ ਕਰਾਂ ਸਤਿਕਾਰਯੋਗ ਗਿਆਨੀ ਇੰਦਰਜੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਅਤੇ ਗੁਰੂ ਘਰ ਵੱਲੋਂ ਬਖਸ਼ਿਸ਼ ਸਰੂਪ ਆਓ। ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਅਤੇ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਉਹਨਾਂ ਨੂੰ ਬੇਨਤੀ ਇੱਕ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੂਪ ਆਓ ਦੇਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: കാര്യത്തിന് നമ്മുടെ സമയം
1: ਸੋ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਹੋਣਾ ਦਾ ਗੁਰੂ ਸਾਹਿਬ ਜੀ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਦੇਸ਼ਾਂ ਵਿਦੇਸ਼ਾਂ ਵਿੱਚ ਇਹਨਾਂ ਪਾਸੋਂ ਲੈਂਦੇ ਰਹਿਣ ਸੋ ਅੱਜ ਦੇ ਵਿਸ਼ੇਸ਼ ਦੀਵਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਸੱਜੇ ਨੇ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੋਂ ਮਨੁੱਖਤਾ ਨੂੰ ਸਰਬ ਸਾਂਝੀ ਵਾਲਤਾ ਅਤੇ ਸਰਬੱਤ ਦੇ ਭਲੇ ਦੀ ਸੇਧ ਪ੍ਰਾਪਤ ਹੁੰਦੀ ਹੈ। ਇਸੇ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਸਮੁੱਚੀ ਮਨੁੱਖਤਾ ਦੇ ਸਾਂਝੇ ਗੁਰੂ ਵਜੋਂ ਸਤਿਕਾਰਿਆ ਜਾਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਸੰਪਾਦਨਾ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਕੀਤੀ ਨੇ। ਇਸ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਿਤਾ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਪਾਵਨ ਗੁਰਬਾਣੀ ਦਰਜ ਕਰਕੇ ਇਸ ਦੀ ਸੰਪੂਰਨਤਾ ਕੀਤੀ। ਸੋ ਇਸ ਕਾਰਜ ਨੂੰ ਸੰਪੂਰਨ ਕਰਨ ਹਿੱਤ ਭਾਈ ਮਨੀ ਸਿੰਘ ਜੀ ਨੇ ਲਿਖਾਰੀ ਵਜੋਂ ਸੇਵਾਵਾਂ ਨਿਭਾਈਆਂ। ਸੋ ਇਹ ਪਾਵਨ ਦਿਹਾੜਾ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਹੈ। ਸਾਰੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਉਣ ਵਾਲੇ ਦਿਹਾੜੇ 12 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ ਅਤੇ ਉਸ ਤੋਂ ਬਾਅਦ ਗੁਰੂ ਘਰ ਵਿਖੇ ਜੋ ਆਉਣ ਵਾਲੇ ਦਿਹਾੜੇ ਮਨਾਏ ਜਾ ਰਹੇ ਨੇ 13 ਸਤੰਬਰ ਨੂੰ ਦਿਨ ਐਤਵਾਰ ਨੂੰ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾਵੇਗਾ। 14 ਸਤੰਬਰ ਦਿਨ ਸੋਮਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ ਅਤੇ 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। 24 ਸਤੰਬਰ ਨੂੰ 18 ਸਤੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਪੁਰਬ। 24 ਸਤੰਬਰ ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ ਅਤੇ 26 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸਾਰੇ ਦਿਹਾੜੇ ਮਨਾਏ ਜਾਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦੇ ਦੁਪਹਿਰ ਦੇ ਦੀਵਾਨਾਂ ਦੀਆਂ ਸੇਵਾਵਾਂ, ਸ੍ਰੀ ਸੁਖਨੀ ਸਾਹਿਬ ਦੇ ਪਾਠ ਅਤੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ, ਸੇਵਕ ਪਰਿਵਾਰ, ਸਰਦਾਰ ਪ੍ਰਭਜੀਤ ਸਿੰਘ, ਬੀਬੀ ਕੋਮਲਪ੍ਰੀਤ ਕੌਰ, ਸਮੁੱਚੇ ਪਰਿਵਾਰ ਵੱਲੋਂ ਬੇਟਾ ਸਹਿਬਾਜ ਸਿੰਘ ਦੇ ਪਹਿਲੇ ਜਨਮਦਿਨ ਦੀ ਖੁਸ਼ੀ ਵਿੱਚ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੱਚੀ ਸਹਿਨਾਜ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸੇਵਾਵਾਂ ਲਈਆਂ ਗਈਆਂ ਨੇ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਦੀਆਂ ਸੇਵਾਵਾਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੇਵਕ ਪਰਿਵਾਰ, ਸਰਦਾਰ ਪ੍ਰਭਜੀਤ ਸਿੰਘ ਜੀ, ਸਮੁੱਚੇ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ, ਵਾਹਿਗੁਰੂ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ, ਜੁਗਾਦਿਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਪਰ ਇੱਕ ਹੈ, ਨਾਮ ਜਪਤ ਅਗਣਿਤ ਅਨੇਕ ਹੈ। ਵੇਦ ਪੁਰਾਨ ਸਿਮਰਤ ਸੁਧਾ ਖੇਰ, ਕੀਨੇ ਰਾਮ ਨਾਮ ਕੇ ਆਖਿਰ। ਕਿਨਕਾ ਇੱਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਕਾਂਖੀ ਕਹਿ ਦਸ ਤੁਹਾਰੋ, ਨਾਨਕ ਕੁਨ ਸੰਗ ਮੋਹਿ ਉਦਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਮਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛ ਬਿਗਨ ਨ ਲਾਗੈ, ਪ੍ਰਭ ਕੈ ਸਿਮਰਨ ਅੰਧਨ ਜਾਗੈ, ਪ੍ਰਭ ਕੈ ਸਿਮਰਨ ਭਾਵਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧਕੇ ਸੰਗ, ਸਰਵ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ। ਸਿਮਰ ਜੇ ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੁੱਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁੱਜੈ। ਪ੍ਰਭ ਕੈ ਸਿਮਰਨ ਨਾਹੀਂ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧਮਾਏ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਹੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਹੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨੇ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਨਦ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਰਬਾਣੀ, ਪ੍ਰਭ ਕੈ ਸਿਮਰਨ ਸਹਿਤ ਸਮਾਨੀ। ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਮਾਇਆ, ਨਾਨਕ ਤਿਨ ਜਨ ਸਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦੂ ਪਾਏ। ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚੌਂਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਪੰਜਨਾ, ਘਟ ਘਟ ਨਾਥ ਅਨਾਥ। ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਯਾਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੀ ਉਧਾਰੀ। ਹਨਿਕ ਪੁਨ ਹੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਘਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਿਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜਿਹ ਮਾਰ ਗਿਓ ਜਾਤੇ ਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ।

ਸਿੰਘ ਜਿਹ ਮਾਰ ਕੇ ਗਨੇ ਜਾਹੇ ਨਾ ਕੂਸਾ ਹਰ ਕਾ ਨਾਮ ਮੂਹਾ ਸੰਗ ਤੋਸਾ ਜਿਹ ਪੈਂਡੈ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜਿਆ ਕਰਖੈ ਤੈ ਨਾਨਕ ਹਰਿ ਹਰਿ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕਹਿ ਮਨ ਬਿਸਰਾਮ ਹਰਿ ਕਾ ਨਾਮ ਦਾਸ ਕੀ ਓਟ ਹਰਿ ਕੈ ਨਾਮ ਉਦਰੇ ਜਨ ਕੋਟ ਹਰਿ ਜਸ ਕਰਤ ਸੰਤ ਦਿਨ ਰਾਤ ਹਰਿ ਹਰਿ ਅਵਖਦ ਸਾਧਕ ਮਾਤ ਹਰਿ ਜਨ ਕੈ ਹਰਿ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਬੇਕੈ ਹਰਿ ਕਾ ਨਾਮ ਜਨ ਕੋ ਮੁਕਤ ਜੁਗਤ ਹਰਿ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰਿ ਨਾਮ ਜਪਤ ਕਾ ਪਰੈ ਨ ਭੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕੈ ਨਾਮ ਜਨ ਸੋਭਾ ਪਾਈ ਹਰਿ ਕਾ ਨਾਮ ਜਨ ਕੋ ਭੋਗ ਜੋਗ ਹਰਿ ਨਾਮ ਜਪਤ ਕਾ ਸ਼ਨਾਹੀ ਵਿਯੋਗ ਜਨ ਰਾਤਾ ਹਰਿ ਨਾਮ ਕੀ ਸੇਵਾ ਨਾਨਕ ਪੂਜੈ ਹਰਿ ਹਰਿ ਦੇਵਾ ਹਰਿ ਹਰਿ ਜਨ ਕੈ ਮਾਲ ਖਜੀਨਾ ਹਰਿ ਤਨ ਜਨ ਕੋ ਆਪ ਪ੍ਰਭ ਦੀਨਾ ਹਰਿ ਹਰਿ ਜਨ ਕੈ ਓਟ ਸਤਾਣੀ ਹਰਿ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰਿ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰਿ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਹੀਂ ਛਪੈ ਹਰਿ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤਿਓ ਹਰਿ ਕੋ ਨਾਮ ਕਾਮ ਧੀਨ ਹਰਿ ਹਰਿ ਗੁਣ ਗਾਮ ਸਭ ਤੇ ਉੱਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਨਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਨ ਕਰ ਕਾਸ਼ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਭਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨਿਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉ ਮੈਂ ਬਹੁ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤਨੇਮ ਕਰੈ ਬਹੁਤ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌ ਖੰਡ ਪ੍ਰਿਥਮੀ ਫਿਰੈ ਚਿਰ ਦੀਵੈ ਮਹਾਂ ਉਦਾਸ ਤਪੀਸਰ ਥੀਵੈ ਅਗਨ ਮਾਹੀ ਹੋਮਤ ਪ੍ਰਾਨ ਕਨਿਕ ਅਸਵ ਹੈ ਵਰਪੂ ਮਦਾਨ ਨਿਉਲੀ ਕਰਮ ਕਰੈ ਬਵਾ ਸੰਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹੋ ਮੈਂ ਮੈਲ ਨਾ ਜਾਵੈ ਹਰਿ ਕੇ ਨਾਮ ਸਮ ਸਰਕਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟੈ ਗਰਭ ਗੁਮਾਨ ਨਾ ਮਨ ਤੇ ਹੁੱਟੈ ਸੋਚ ਕਰੈ ਦਿਨ ਸਿਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬਹੁ ਨ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਪਉ ਵਿਆਪੈ ਅਨਿਕ ਜਤਨ ਕਰ ਤ੍ਰਿਸਨਾ ਧਰਾਪੈ ਭੇਖ ਅਨੇਕ ਅਕਨੇ ਅਗਨ ਨਹੀਂ ਬੁੱਝੈ ਕੋਟ ਪਾਪ ਦਰਗੈ ਨਹੀਂ ਸਿੱਜੈ ਛੂਟਸ ਨਾਹੀ ਉਬ ਪਿਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਨ ਨਹੀਂ ਮਾਨੈ ਹਰਿ ਕਾ ਨਾਮ ਜਿਨ ਦੁਖ ਦੁਖ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰਿ ਹਰਿ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕਤਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੈ ਅਭਿਮਾਨ ਆਪਸ ਕੋ ਚੋ ਜਾਣੈ ਨੀਚਾ ਸੋ ਗਨੀਆ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀਰੀ ਨਾ ਹਰਿ ਹਰਿ ਨਾਮ ਤਿਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾ ਪੁੰਨ ਨਹੀਂ ਲਿਪਾ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੀ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਟ ਜਾਨੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ

ਰਿਆ ਸਾਧ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਹੈ ਉਦਮ ਭਲਾ ਹਰਿ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਦੇਹ ਕਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰੇ ਆਨਿਆਂ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੈ ਉਬਾਰਿਆ ਬਾਰ ਵਿਵਸਥਾ ਤੁਜੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖਸੂਦ ਬਿਰਧ ਭਇਆਉ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲੇਹੋ ਤਉ ਨਾਨਕ ਸਿਜੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਭਾਵ ਕਰਨੇਤਰ ਰਸਨਾ ਤਿਸੈ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੁੜੰਦ ਵਿਆਪੇ ਨਾਨਕ ਕਾੜ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰਾਖਨ ਹਾਰ ਤਿਸ ਸਿਉਂ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵਨਿਤ ਪਾਵੈ ਤਾ ਸਿਉਂ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੁਵੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਵਿਸਾਰੇ ਮੁਕਤ ਅਜਾਨ ਸਦਾ ਸਦਾ ਭੁੱਲਨ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਥ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਿਤ ਬਿਕਰਾਲ ਨਾਨਕ ਕਾੜ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸਭਸ਼ ਨਾਹੀ ਕਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਥਰ ਕੈਸੇ ਤਰੈ ਅਥਾਹਾ ਜਾ ਕੇ ਅੰਤਰ ਵਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸਕਹੀਏ ਤੋਂ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਯਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋ ਤੂ ਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨਚੀਤ ਜੋ ਬੈਰਾਈ ਤਾ ਸਿਉਪ੍ਰੀਤ ਬਲੁਆ ਕੇਕਰੇ ਪੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇ ਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਇ ਸੁਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਅਨ ਸੁਆਏ ਨਾਨਕ ਨ ਸੀਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰ ਲੇ ਤਉ ਮੂੜਾ ਕਹੋ ਕਹਾਂ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਾਧ ਨਮਸਕਾਰਾ ਜਾ ਕੈ ਮਨ ਲਾਗਾ ਭ੍ਰਮ ਮੀਠਾ ਸਰਬ ਸੂਖ ਤਾਹੂ ਮਨ ਮੂਠਾ ਜਿਸ ਜਾਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਤ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨਦੂ ਲਾਸ ਆਪਣੀ ਅਮਾਨ ਕਛ ਬਹੁਰ ਸਾਹੋ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਸਿਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਿਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਨ ਹਾਰ ਲਪਟ ਰਹਿਓ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹੀ ਤਾਕੋ ਹੱਥ ਨਾ ਆਵੈ ਕੇਹ
मन हर के नाम की प्रीत सुखदाई कर कृपा नानक आप लय लाए मिथ्या तन धन कुटुंब सबाया मिथ्या हो मैं ममता माया मिथ्या राजोबन धन माल मिथ्या काम क्रोध विकराल मिथ्या रथ हस्ती असु वस्त्रा मिथ्या रंग संग माया पीख हस्ता मिथ्या त्रोमो अभिमान मिथ्या पसुपर करत गुमान अस्थिर भगत साधकी सरण नानक जाप जप जीवै हर के चरण मिथ्या श्रवण पर निंदा सुनहै मिथ्या हस्त पर दर्भ को ही रहै मिथ्या नेत्र पेखत पर त्रया रूपाद मिथ्या रसना भोजन अनस्वाद मिथ्या चरण पर विकार को धावै है मिथ्या मन पर लोभ लुभावै है मिथ्या तन ही पर उपकारा मिथ्या बास लेत विकारा बिन बूझे मिथ्या सब भय सफल दे नानक हर हर नाम लय बिरथी सागत की आर जा साच बिना कह होवत सूचा बिरथा नाम बिना तन अंध मुखावतता कह दुर्गंध बिन सिमरन दिन रहन बृथा बिहाए मेघ बिना ज्यों खेती जाए गोविंद भजन बिन बृथे सब काम ज्यों कृपन के निरार्थ नाम धन धन ते जन जेह कट बस्यो हर नाउ नानक ताकै बल बल जाओ रहत अवर कश अवर कमावत मन ही प्रीत मुख हो गंढ लावत जानन हार प्रभु प्रवीन बाहर भेख न काहू पीन अवर उपदेसै आप न करै आवत जावत जन्मै मरै जिसके अंतर बसै निरंकार तिसकी सीख तरै संसार जो तुम भाने तिन प्रभ जाता नानक उंजन चरण पराता करो बेनती पार ब्रह्म सब जाने अपना किया पे माने आपे आप आप करत निवेरा किसै दूर जनावत किसै बुझावत नीरा उपाव स्यानव सगल ते रहत सब कस जाने आत्म की रहत जिस पावै तिस लय मिल लय लड़ लाए थान थनंतर रहे असमाय सो सेवक जिस कृपा करी निमख निमख जप नानक हरी सलोक काम क्रोध अर लोभ मोह बिन सजाए हमेव नानक प्रभ शरणागति कर प्रसाद गुरुदेव अष्टपदी जय प्रसाद शक्ति ही अमृत खाहि तिस ठाकुर को रख मन माहि जय प्रसाद सुगंध तन लावै तिसको सिमरत परम गत पावै जय प्रसाद सुख बसै सुख मंदर तिसै त्याय सदा मन अंदर जय प्रसाद गृह संग सुख बसना आठ पैर सिमरो तिस रसना जय प्रसाद रंग रस भोग नानक सदा त्याये त्यावन जोग जय प्रसाद पाठ पटंबर हंडावै है तिसै त्या कतवर लुभावै है जय प्रसाद सुख सेज सोई जय मन आठ पैर ताका जस गावी जय जय प्रसाद तुझ सब को मान मुखता को जस रसन बखाने जय प्रसाद तिरो रहता धर्म मन सदा त्याए केवल पार ब्रह्म प्रभ जी जपत दरगह मान पावे है नानक पद सेती कर जावे जय प्रसाद अरोग कंचन देही लिवलावो तिस राम स्नेही जय प्रसाद तेरा ओला रहत मन सुख पावे हर हर जस कहत जय प्रसाद तेरे सगल छिद्र ठाके मन सरनी पर ठाकुर प्रभ ताके जय प्रसाद तुझको न पहुँचै मन सास सास सिमरो प्रभ उच्चे जय प्रसाद पाई दुर्लभ दे नानक ताकी भगत करे जय प्रसाद अभूखन पहरी जय मन ते सिमरत क्यों आलस की जय जय प्रसाद हस्त अस जय प्रसाद अश्व हस्त असवारी मन तिस प्रभ को कबू न बिसारी जय प्रसाद बाग मिलक तना राख प्रोय प्रभ अपने मना जिन तेरी मन बनत बनाई उठत बैठत सत तिसै त्याई तिसै त्याई जो एक अलख है इहां उहां नानक तेरी रखै जय प्रसाद करै पुन बहुदान मन आठ पैर कर तिसका ध्यान जय प्रसाद तू आचार व्यवहारी तिस प्रभ को साथ साथ चितारी जय प्रसाद तेरा सुंदर रूप सो प्रभ सिमरो सदा अनूप जय प्रसाद तेरी नीकी जात सो प्रभ सिमर सदा दिन रात जय प्रसाद तेरी पत्र है गुर प्रसाद नानक जस कहै जय प्रसाद सुनै करन नाद जय प्रसाद पीखै बिस्माद जय प्रसाद बोलै अमृत रसना जय प्रसाद सुख सहजे बसना जय प्रसाद हस्त कर चलै जय प्रसाद संपूर्ण फलै जय प्रसाद परमगत पावै जय प्रसाद सुख सहज समावै ऐसा प्रभ त्याग बरकत लागो गुर प्रसाद नानक मन जागो जय प्रसाद तू प्रगट संसार तिस प्रभ को मूल न मनोह विसार जय प्रसाद तेरा प्रताप रे मन मूढ़ तू ताको जाप जय प्रसाद तेरे कार्ज पूरे
ਤੇ ਸਹਿਜਾਨ ਮਨ ਸਦਾ ਹਜੂਰੇ। ਜੈ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਸਿਓ ਰਾਚ। ਜੈ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੁ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨਹੂ ਲਇਆ। ਜਿਤ ਜਿਤ ਲਾਵੋ ਤਿਤ ਲੱਗੈ ਹਰਨਾਥ, ਨਾਨਕਿਨ ਕਹਿ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧਕੇ ਸੰਗ ਮਿਟੈ ਅਭਿਮਾਨ, ਸਾਧਕੇ ਸੰਗ ਪ੍ਰਗਟੈ ਸੁਗਿਆਨ। ਸਾਧਕੇ ਸੰਗ ਬੁੱਝੈ ਪ੍ਰਮਨੇਰਾ, ਸਾਧ ਸੰਗ ਸਭ ਹੋਤ ਨਿਵੇਰਾ। ਸਾਧਕੇ ਸੰਗ ਪਾਏ ਨਾਮ ਰਤਨ, ਸਾਧਕੇ ਸੰਗ ਏਕ ਉਪਰ ਜਤਨ। ਸਾਧਕੀ ਮਹਿਮਾ ਪਰਨੈ ਕੌਣ ਪ੍ਰਾਨੀ, ਨਾਨਕ ਸਾਧਕੀ ਸੋਭਾ ਬ੍ਰਹਮਾ ਹੀ ਸਮਾਨੀ। ਸਾਧਕੇ ਸੰਗ ਅਗੋਚਰ ਮਿਲੈ, ਸਾਧਕੇ ਸੰਗ ਸਦਾ ਪ੍ਰਫੁੱਲੈ। ਸਾਧਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧਕੇ ਸੰਗ ਮਨੋਹਰ ਬੈਨ। ਸਾਧਕੇ ਸੰਗ ਨ ਕਤੂਹੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਸੁ ਪ੍ਰਭ ਸੁ ਪ੍ਰਸੰਨ। ਸਾਧ ਸੰਗ ਦੁਸ਼ਮਨ ਸਮੀਤ, ਸਾਧੂ ਕਹਿ ਸੰਗ ਮਹਾਂ ਪੁਨੀਤ। ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕੇ ਸੰਗ ਨਾ ਬੀਗਾ ਪੈਰ। ਸਾਧਕੇ ਸੰਗ ਨਾਹੀਂ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧਕੇ ਸੰਗ ਨਹੀਂ ਹੋਂ ਤਾਪ, ਸਾਧਕੇ ਸੰਗ ਤਜੈ ਸਭ ਆਪ। ਆਪੇ ਜਾਣੇ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਨਿਆਈ। ਸਾਧਕੇ ਸੰਗ ਅਗੋਚ ਨਾ ਕਤਹੂ ਧਾਵੈ, ਸਾਧਕੇ ਸੰਗ ਸਦਾ ਸੁਖ ਪਾਵੈ। ਸਾਧਕੇ ਸੰਗ ਬਸਤਾ ਗੋਚਰ ਲਹੈ, ਸਾਧਕੇ ਸੰਗ ਅਜਰ ਸਹੈ। ਸਾਧਕੇ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧਕੇ ਸੰਗ ਦ੍ਰਿੜੈ ਸਭ ਧਰਮ, ਸਾਧਕੇ ਸੰਗ ਕੇਵਲ ਪਾਰ ਬ੍ਰਹਮ। ਸਾਧਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧਕੇ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕੇ ਸੰਗ ਸੋਭਾ ਸੁਰਦੇਵਾ। ਸਾਧਕੇ ਸੰਗ ਪਾਪ ਪਲਾਇਣ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧਕੇ ਸੰਗ ਸਰਬ ਥਾਨ ਗਮ, ਨਾਨਕ ਸਾਧਕੇ ਸੰਗ ਸਫਲ ਜਨਮ। ਸਾਧਕੇ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧਕੇ ਸੰਗ ਕਲੁਖਤ ਹਰੈ, ਸਾਧਕੇ ਸੰਗ ਨਰਕ ਪਰ ਹਰੈ। ਸਾਧਕੇ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਵਿਸ਼ਰਤ ਹਰ ਮੇਲਾ। ਜੋ ਇੱਛੈ ਸੋਈ ਫਲ ਪਾਵੈ, ਸਾਧਕੇ ਸੰਗ ਨ ਮਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਦਰੈ ਸਾਧ ਸੁਨ ਰਸੈ। ਸਾਧਕੇ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ। ਸਾਧਕੇ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ। ਸਾਧਕੇ ਸੰਗ ਲੱਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ। ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ। ਸਾਧਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਬੇਦ ਨ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਉੱਚ ਤੇ ਉੱਚੀ, ਸਾਧ ਕੀ ਸੋਭਾ ਮੂੰਚ ਤੇ ਮੂੰਚੀ। ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭੇਦ ਨ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਭੇਖੈ ਇੱਕ ਸੁਬਿਨ ਕੋਏ। ਨਾਨਕ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਹਿ ਹੈ ਗੁਨਾਓ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਓ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ। ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਜੈਸੇ ਧਾਰਿ ਉਪਰ ਆਕਾਸ। ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ।
ब्रह्म ज्ञानी उचते उच्चा मने अपने है सब ते नीचा। ब्रह्म ज्ञानी से जन भये नानक जिन प्रभ आप करे। ब्रह्म ज्ञानी सगल की रीना आत्म रस ब्रह्म ज्ञानी चीना। ब्रह्म ज्ञानी की सब ऊपर मया ब्रह्म ज्ञानी ते कछ बुरा न पया। ब्रह्म ज्ञानी सदा समदर्शी ब्रह्म ज्ञानी की दृष्ट अमृत बरसी। ब्रह्म ज्ञानी बंधन ते मुक्ता ब्रह्म ज्ञानी की निर्मल जुगता। ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान। ब्रह्म ज्ञानी एक ऊपर आस ब्रह्म ज्ञानी का नहीं विनाश। ब्रह्म ज्ञानी कै गरीबी समाहा ब्रह्म ज्ञानी पर उपकार उमाहा। ब्रह्म ज्ञानी कै नाही धंधा ब्रह्म ज्ञानी ले धावत बंदा। ब्रह्म ज्ञानी कै होए सुभला ब्रह्म ज्ञानी सुफल फला। ब्रह्म ज्ञानी संग सगल उधार नानक ब्रह्म ज्ञानी जपै सगल संसार। ब्रह्म ज्ञानी कै एकै रंग ब्रह्म ज्ञानी कै बसै प्रभ संग। ब्रह्म ज्ञानी कै नाम आधार ब्रह्म ज्ञानी कै नाम परवार। ब्रह्म ज्ञानी सदा सद जागत ब्रह्म ज्ञानी अहम बुद्ध त्यागत। ब्रह्म ज्ञानी कै मन परमानंद ब्रह्म ज्ञानी कै घर सदा आनंद। ब्रह्म ज्ञानी सुख सहज निवास नानक ब्रह्म ज्ञानी का नहीं विनाश। ब्रह्म ज्ञानी ब्रह्म का बेता ब्रह्म ज्ञानी एक संग हेता। ब्रह्म ज्ञानी कै होए अचिंत ब्रह्म ज्ञानी का निर्मल मंत। ब्रह्म ज्ञानी जिस करे प्रभ आप ब्रह्म ज्ञानी का बड़ प्रताप। ब्रह्म ज्ञानी का दर्श बड़ भागी पाइए ब्रह्म ज्ञानी को बल बल जाइए। ब्रह्म ज्ञानी को खोजे महेश्वर ब्रह्म ज्ञानी आ परमेश्वर। ब्रह्म ज्ञानी की कीमत नाहे ब्रह्म ज्ञानी कै सगल मन माहे। ब्रह्म ज्ञानी का कौन जाने भेद ब्रह्म ज्ञानी को सदा देश। ब्रह्म ज्ञानी का कथया न जाए दे आखिर ब्रह्म ज्ञानी सर्व का ठाकुर। ब्रह्म ज्ञानी की मित कौन बखाने ब्रह्म ज्ञानी की गत ब्रह्म ज्ञानी जाने। ब्रह्म ज्ञानी का अंत न पार नानक ब्रह्म ज्ञानी को सदा नमस्कार। ब्रह्म ज्ञानी सब सृष्टि का कर्ता ब्रह्म ज्ञानी सद जीवै नहीं मरता। ब्रह्म ज्ञानी मुक्त जुक्त जी का दाता ब्रह्म ज्ञानी पूर्ण पुरख विधाता। ब्रह्म ज्ञानी अनाथ का नाथ ब्रह्म ज्ञानी का सब ऊपर हाथ। ब्रह्म ज्ञानी का सगल आकार ब्रह्म ज्ञानी आप निरंकार। ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी। श्लोक उरतारै जो अंतर नाम सर्व में पीखे भगवान। निमख निमख ठाकुर नमस्कार है नानक ओहो अपरस सगल निस्तार है। अष्टपदी मिथ्या नाही रसना परस मन में प्रीत निरंजन दर्श। पर त्रै रूप न पीखे नेत्र साधकी टैल सन संहेत। करना सुने काहू की निंदा सब ते जाने आप उसको मंदा। गुरुप्रसाद बिखिया पर हरे मन की वासना मनते टरे। इंद्री जित पंच दोख ते रहत नानक कोट मदे को ऐसा परस। वैष्णो सो जिस उपर सो प्रसन्न बिसन की माया ते हुए भिन्न। कर्म करत हो वह नह कर्म तिस वैष्णो का निर्मल धर्म। काहू फल की इच्छा नहीं बादशाह केवल भगत कीर्तन संग राचै। मन तन अंतर सिमरन गोपाल सब ऊपर होवत कृपाल। आप दृढ़ अवरै नाम जपावै नानक को वैष्णो परम गत पावै। भगौती भगवंत भगत का रंग सगल त्यागै दुष्ट का संग। मन ते बिनसै सगला भरम कर पूजै सगल पार ब्रह्म। साध संग पापा मल खोवै तिस भगौती की मातूतम होवै। भगवंत की टहल करै नितनीत मन तन अर्पै बिसन प्रीत। हर के चरण हृदय बसावै नानक ऐसा भगौती भगवंत को पावै। सो पंडित जो मन प्रबुदै राम नाम आत्म में सुदै। राम नाम सार रस पीवै उस पंडित के उपदेश जग जीवै। हर की कथा हृदय बसावै सो पंडित फिर जो न आवै। वेद पुराण सिमरत बूझै मूल सुख मैं जाने स्थूल। चौं वर्णा को दे उपदेश नानक उस पंडित को सदा देश। बीज मंत्र सर्व को ज्ञान चौं वर्णा मैं जपै कु नाम। जो जो जपै तिसकी गत होए साध संग पावै जन कोए। कर कृपा अंतर उतारै पस प्रेत मुगद पाथर को उतारै। सर्व रोग का उखद नाम कल्याण रूप मंगल गुणगाम। काहू जुगत कितै न पाइय धर्म नानक तिस मिलै जिस लिखिया तुर कर्म।
ਜਿਸਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸਕਾ ਨਾਮ ਸਤਿ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ ਦਾਸ, ਦਸੰਤਨ ਭਾਇ ਤਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹਿ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਜੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕੁਹਾਵੈ, ਤੈਸਾ ਰਖ ਤੈਸਾ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਸਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਪੁਰਖ ਕਹੀਐ, ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿੰਨਾ, ਆਪੇ ਕਰਨ ਕਰਾਵਨ ਜੋਗ ਪ੍ਰਭਾਵੈ, ਸੋਈ ਫੁਨ ਹੋਗ ਪਸਰੀ ਆਪ ਹੋਏ, ਅਨ ਤਤਰੰਗ ਲਖੇ ਨਾ ਜਾਹੀ ਪਾਰ ਬ੍ਰਹਮ ਕੈ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਬਿਨਾਸ, ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਭਏ ਨਿਹਾਲ, ਸਲੋਕ ਉਸਤਤ ਕਰੇ ਅਨੇਕ ਜਾਣੇ ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁਵਿਧ ਅਨੇਕ ਪ੍ਰਕਾਰ ਅਸ਼ਟਪਦੀ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥਵਾਸੀ, ਕਈ ਕੋਟ ਬਨ ਭ੍ਰਮਹਿ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤ੍ਰਿਪੀ ਸਰਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਾਵਿ ਵਿਚਾਰੈ, ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕੰਤ ਨ ਪਾਵੈ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋਹਿ ਰਹਿ, ਕਈ ਕੋਟ ਪਰ ਦੁੱਖ ਨਾ ਕਰੈ, ਕਈ ਕੋਟ ਮਾਇਆ ਸਰਮਾਹੀ, ਕਈ ਕੋਟ ਪਰ ਦੇਸ਼ ਪਰਮਾਹੇ, ਜਿਤ ਜਿਤ ਲਾਵੋ ਤਿਤ ਤਿਤ ਲਗਣਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੀ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਦਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸਤਾਮ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਾਖਿਅ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ, ਸਭ ਤੇ ਨੇੜੇ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠਤ ਹੀ ਖਾਹੀ, ਕਈ ਕੋਟ ਘਾਲੈ ਥਕ ਪਾਹੀ, ਕਈ ਕੋਟ ਕੀਏ ਤਤਮੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛੁ ਪ੍ਰਭ ਕੈ ਹਾਥੇ, ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਮ ਲਾਗੀ, ਕਈ ਕੋਟ ਪ੍ਰਭ ਕੋ ਖੋ ਜਨਤੇ, ਆਤਮ ਮੈਂ ਹੈ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਪਿਆਸ, ਤਿਨ ਕੋ ਮਿਲਿਓ ਪ੍ਰਭ ਅਭਿਨਾਸ, ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧੰਨ ਧੰਨ, ਕਈ ਕੋਟ ਪਾਰ ਬ੍ਰਹਮ ਕੇ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੁ ਪ੍ਰਸੰਨ, ਨਾਨਕ ਤੇ ਜਨ ਸਦਾ ਧੰਨ ਧੰਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ, ਕਈ ਵਾਰ ਪਸਰੇ ਉਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਮਾਇ ਸਮਾਤ, ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਕਈ ਜੁਗਤ ਕੀਨੋ ਵਿਸਥਾਰ, ਕਈ ਵਾਰ ਪਸਰੇ ਉਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕੀਨੇ ਬਹੁ ਭਾਤ, ਪ੍ਰਭ ਤੇ ਹੋਏ ਪ੍ਰਮਾਇ ਸਮਾਤ, ਤਾਕ ਅੰਤ ਨ ਜਾਣੇ ਕੋਈ, ਆਪੇ ਆਪ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਤਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੈ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਹੈ, ਅਮਰ ਭਏ ਸਦ ਸਦ ਹੀ ਜੀਵੈ,
ਕਈ ਕੋਟ ਨਾਮ ਗੁਣ ਗਾਵੈ ਹੈ, ਆਤਮ ਰਸ ਸੁਖ ਸਹਿਤ ਸਮਾਵੈ ਹੈ, ਆਪਣੇ ਜਨ ਕੋ ਸਾਥ ਸਾਥ ਸਮਾਰੇ। ਨਾਨਕ ਓਏ ਪਰਮੇਸ਼ਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀ ਨਸੋਏ। ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ। ਖਿਨ ਮੈਂ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਹੁਕਮੇ ਧਾਰ ਅਦਰ ਰਹਾਵੈ, ਹੁਕਮੇ ਉਪਜੇ ਹੁਕਮ ਸਮਾਵੈ। ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨੇਕ ਰੰਗ ਪ੍ਰਕਾਰ। ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਮੈ ਰਹੇ ਅਸਮਾਈ। ਪ੍ਰਭ ਪਾਵੈ ਮਾਨੁਖ ਗਤ ਪ੍ਰਭ ਪਾਵੈ, ਪ੍ਰਭ ਪਾਵੈ ਤਾਂ ਪਾਥਰ ਤਰਾਵੈ। ਪ੍ਰਭ ਪਾਵੈ ਬਿਨ ਸਾਸ ਤੇ ਰਾਖੈ, ਪ੍ਰਭ ਪਾਵੈ ਤਾਂ ਹਰ ਗੁਣ ਭਾਖੈ। ਪ੍ਰਭ ਪਾਵੈ ਤਾਂ ਪਤਿਤ ਉਦਾਰੈ, ਆਪ ਕਰੈ ਆਪਣ ਵਿਚਾਰੈ। ਦੋਹਾਂ ਸਰਿਆਂ ਕਾਪ ਸੁਆਮੀ, ਖੇਲੈ ਵਿਕਸੈ ਅੰਤਰ ਜਾਮੀ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ। ਕਹੁ ਮਾਨੁਖ ਤੇ ਕਿਆ ਹੋਈ ਆਵੈ, ਜੋ ਤਿਸ ਭਾਵੈ ਸੋਈ ਕਰਾਵੈ। ਇਸ ਕੈ ਹਾਥ ਹੋਏ ਤਾਂ ਸਭ ਕਿਛਲੇ, ਜੋ ਤਿਸ ਭਾਵੈ ਸੋਈ ਕਰੇ। ਅਣਜਾਣਤ ਵਿਖਿਆ ਮਹਿ ਰਚੈ, ਜੇ ਜਾਣਤ ਆਪਣੇ ਆਪ ਬਚੈ। ਭਰਮੇ ਭੁੱਲਾ ਦੈ ਦਿਸ ਧਾਵੈ, ਨਿਮਖ ਮਾਹੀ ਚਾਰ ਕੁੰਟ ਫਿਰ ਆਵੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਜਾ ਕਾ ਦ੍ਰਿਸ਼ਟ ਕਸੂ ਨਾ ਆਵੈ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ। ਜਾ ਕੋ ਆਪਣੀ ਕਰੈ ਬਖਸੀਸ, ਤਾ ਕਾ ਲੇਖਾ ਨਾ ਗਣੇ ਜਗਦੀਸ਼। ਜੀਉ ਪਿੰਡ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਬਡਾਈ। ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਆਗਿਆਕਾਰੀ ਬਪੁਰਾ ਜੀਉ, ਜੋ ਤਿਸ ਭਾਵੈ ਸੋਈ ਫੁਨ ਥੀਓ। ਕਮਹੂ ਊਚ ਨੀਚ ਮੈਂ ਬਸੈ, ਕਮਹੂ ਸੋਗ ਹਰਖ ਰੰਗ ਹੱਸੈ। ਕਮਹੂ ਨਿੰਦ ਚਿੰਦ ਵਿਵਹਾਰ, ਕਮਹੂ ਅਕਾ ਉਬ ਆਕਾਸ ਪਿਆਲ। ਕਮਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਨਹਾਰ। ਕਮਹੂ ਨਿਰਤ ਕਰੈ ਬਹੁ ਭਾਤ, ਕਮਹੂ ਹੋਏ ਸੋਏ ਰਹੈ ਦਿਨ ਰਾਤ। ਕਮਹੂ ਮਹਾਂਕ੍ਰੋਧ ਵਿਕਰਾਲ, ਕਮਹੂ ਸਰਬ ਕੀ ਹੋਤਰਵਾਲ। ਕਮਹੂ ਹੋਏ ਬਹਿ ਬਡ ਰਾਜਾ, ਕਮਹੂ ਭੇਖਾਰੀ ਨੀਚ ਕਾ ਸਾਜਾ। ਕਮਹੂ ਅਪਕੀਰਤ ਮੈਂ ਆਵੈ, ਕਮਹੂ ਭਲਾ ਭਲਾ ਕਹਾਵੈ। ਜੋ ਪ੍ਰਭ ਰਾਖੈ ਤਿਵਹੀ ਰਹੈ, ਗੁਰਪ੍ਰਸਾਦ ਨਾਨਕ ਸਚ ਕਹੈ। ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੇ ਧਿਆਨ। ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਨਿਕ ਮੁਖ ਗਿਆਨ। ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਿਕ ਜੋਨ ਭਰਮੈ ਪਰਮੀਆ। ਨਾਨਾ ਰੂਪ ਜੋ ਸਵਾਂਗੀ ਦਿਖਾਵੇ, ਜੋ ਪ੍ਰਭਾਵੈ ਤਿਵੈ ਨਚਾਵੈ। ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਵਰ ਨ ਕੋਏ। ਕਮਹੂ ਸਾਧ ਸੰਗਤਿ ਉਪਾਵੈ, ਉਸ ਅਸਥਾਨ ਤੇ ਬਾਹਰ ਨ ਆਵੈ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਕਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤ ਗੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ। ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ। ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋ ਬਨਵੰਤ। ਸੋ ਹੋਵਤ ਬਿਸਤਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ। ਜਨਮ ਮਰੈ ਬਹੁਜੋਨ ਭਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ। ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ। ਨਾਨਕੀ ਹਾਂ ਮੁਕਤਾ ਕੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ। ਤ੍ਰਿਣ ਸਮਾਨ ਕੱਛ ਸੰਗ ਨਾ ਜਾਵੈ, ਬਹੁ ਲਸਕਰ ਮਾਨੁਖ ਉਪਰ ਕਰੇ ਆਸ। ਪਲ ਭੀਤਰ ਤਾ ਕਾ ਹੋਏ ਵਿਨਾਸ਼, ਸਭ ਤੇ ਆਪ ਜਾਣੈ ਬਲਵੰਤ। ਖਿਨਮੈ ਹੋਏ ਜਾਏ ਪਸਮੰਤ, ਕਿਸੈ ਨ ਬਦਿਆ ਅਹੰਕਾਰੀ। ਧਰਮ ਰਾਇ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ। ਸੋ ਜਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੈ ਹੋ ਧਾਰੇ। ਸਰਮ ਪਾਵੈ ਸਗਲੇ ਬਿਰਥਾਰੇ, ਅਨਿਕ ਤਪੱਸਿਆ ਕਰੇ ਅਹੰਕਾਰ। ਨਰਕ ਸੁਰਗ ਫਿਰ ਫਿਰ ਅਵਤਾਰ, ਅਨਿਕ ਯਤਨ ਕਰ ਆਤਮ ਨਹੀਂ ਦਰਵੈ। ਹਰ ਦਰਗਹਿ ਕਹੋ ਕੈਸੀ ਗਵੈ,
ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ, ਸਰਬ ਕੀ ਰੇਨ ਜਾ ਕਮਨ ਹੋਏ, ਕਹੁ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਛੁ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਸ਼ਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹੋ ਛੂਟੈ, ਸਹਿਸ ਖੱਟੀ ਲਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ, ਪਾਵੈ ਅਨਿਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤ ਆਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨੈ ਹਾਰ, ਇਸ ਕੈ ਆਦਿ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੋ ਆਪਣੈ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ, ਬੂਝੈ ਦੇਖੈ ਕਰੈ ਵਿਵੇਕ, ਆਪੇ ਆਪੇ ਅਨੇਕ ਮਰੈ, ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹੇ ਅਸਮਾਏ, ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਣ ਵਿਸਥਾਰ, ਸਭ ਕਾ ਸੁਸ ਕਾਵ ਕਰਨੈ ਹਾਰ, ਉਸ ਤੇ ਭਿੰਨ ਕਹੋ ਕਿਛ ਹੋਏ, ਥਾਨ ਥਨ ਅੰਤਰੇ ਕੈ ਸੋਏ, ਆਪਣੇ ਚਲਿਤ ਆਪ ਕਰਨੈ ਹਾਰ, ਗੌਤਕ ਕਰੈ ਰੰਗ ਅਪਾਰ, ਮਨ ਮੈਂ ਆਪ ਮਨੇ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ, ਸਤ ਸਤ ਸਤ ਪ੍ਰਭ ਸੁਆਮੀ, ਗੁਰੂ ਪ੍ਰਸਾਦ ਕਿਨੇ ਵਖਿਆ ਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੇ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤਿ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਰਵਣ ਬਖਿਆ ਨੀ,

ਤੇ ਸਕਾ ਹੁਕਮ ਬੂਟ ਸੁਖ ਹੋਏ ਤਿਸਕਾ ਨਾਮ ਰਖ ਕੰਟ ਬਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਈ ਉਸਤਤ ਮਨ ਮੈਂ ਕਾ ਨਿਰੰਕਾਰ ਕਰ ਮਨ ਮੇਰੇ ਸਤਿ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਤਾ ਸੁਹੇਲਾ ਕਰ ਲੈ ਜੀਓ ਨੈਨੋ ਬਿਗ ਠਾਕੁਰ ਕਾ ਰੰਗ ਸਾਸਮ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸ਼ਰਵਨ ਹਰ ਕਥਾ ਹਰ ਦਰਗਾਹ ਨਾਨਕੋ ਜਲ ਮੱਥਾ ਬੜੇ ਭਾਗੀ ਤੇ ਜਿਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਹੋਤੇ ਸੁਖੀ ਏਕੋ ਏਕ ਏਕ ਪਛਾਣੇ ਏਤ ਉਤ ਕੀਓ ਸੋ ਜੀ ਜਾਣੈ ਨਾਮ ਸੋ ਜਿਸਕਾ ਮਨ ਮਾਨਿਆ ਨਾਨਕ ਉਤਨ ਹੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣਾ ਸੋ ਜਤ ਸਕੀ ਜਾਨ ਹੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕੈਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਮੈ ਸੋਏ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਤ ਸਕੀ ਘਟੀਏ ਚਮਕੀ ਭਾਸਾ ਪਾਰ ਬ੍ਰਹਮ ਕੀ ਰਿਸ ਮਨ ਭੂਖ ਨਾਨਕ ਤਸਰਾ ਲਾਗੈ ਦੁਖ ਜਿਸ ਕੋ ਹਰ ਬ੍ਰਹਮਨ ਚਿਤਾਵੇ ਸੋ ਸੰਤ ਸੋਇ ਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਾ ਕਿਸ ਤੇ ਡਰੈ ਜੈਸਾ ਸੋ ਤੈਸਾ ਦ੍ਰਿਸ਼ਟਾ ਆਪਣੇ ਕਾਜ ਮੈਂ ਆਪ ਸਮਾਇਆ ਸੋਧਤ ਸੀਜਾ ਗੁਰ ਪ੍ਰਸਾਦਾ ਸਭ ਬੁਝਿਆ ਜਬ ਦੇਖਾਂ ਤਾਂ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨੈ ਕਿਸ ਜਨਮੈ ਨੈ ਕਿਸ ਮਰੇ ਆਪਣ ਚਲਦਾ ਆਪੀ ਕਰੇ ਆਪਨ ਜਾਪਨ ਦ੍ਰਿਸ਼ਟਨ ਦ੍ਰਿਸ਼ਟਿਆ ਗਿਆਕਾਰੀ ਥਾਰੇ ਸਭ ਸ੍ਰੇਸ਼ਟ ਆਪ ਆ ਸਗਲ ਮੈਂ ਆਪ ਅਨਿਕ ਜੁਗਤ ਰਚ ਥਾਪ ਯੋ ਥਾਪ ਬਿਨਾਸੀ ਨਾਇ ਕਿਛ ਖੰਡ ਧਾਰਨ ਤਾਰ ਰਹ ਬ੍ਰਹਿਮੰਡ ਲਖ ਵੇਵ ਪੁਰਖ ਪ੍ਰਤਾਪ ਆਪ ਜਪੈ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਤਰੈ ਤਨਵੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਲੋਕ ਵਿਸਾਰਨ ਆਪੇ ਮੇਰੇ ਲੈ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੜ ਸੁਣੋ ਕਿਰਪਾ ਕਰੈ ਬੜ ਭਾਗੈ ਨਾਮ ਜਪਤ ਪਾਪ ਬਿਸਰਾਮ ਨਾਨਕ ਤਿਨ ਬਰਖ ਗੌਤਮ ਕਰਮਾਨ ਜੋ ਕੁਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿਜ ਸਬਾਇ ਹੋਵੈ ਸੋ ਹੋਏ ਕਰਨੇ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜਿਤ ਸਮਾਏ ਸਮਾਏ ਅਸੁਖ ਨਿਦਾਨ ਉਨਹੂ ਬਣਿਆਏ ਆਪ ਸਗੋ ਆਪ ਦੀ ਨਮਾਨ ਨਾਨਕ ਪ੍ਰਭ ਜਾਨੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨਨ ਹਾਰ ਜਾ ਕੇ ਸਿਮਰਨ ਉਤਰੀਐ ਨਾਨਕ ਤਿਸ ਬਲਿਹਾਰ ਅਸ਼ਟ ਪਦੇ ਟੋਟੇ ਗਾਰਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਬਿਨਾ ਸੀਵਰ ਵਿਆਪੇ ਆਪ ਆਪਨ ਕੀ ਅਕਸ਼ੋ ਨਾ ਹੋਏ ਰੇ ਸਭ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਕਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਦਰਵੰਤਾ ਹੋਏ ਕਿਆ ਕੋ ਗਰਬੈ ਨਾ ਸਭ ਕਿਛ ਤਿਸ ਕਰ ਦੀਆਂ ਦਰਬੈ ਅੱਜ ਸੂਰਜ ਕੂ ਕਹਾਵੇ ਬ੍ਰਕੇ ਕਲਾ ਬਿਨਾ ਕਹਿ ਤਾਵੈ ਜੇ ਕੋ ਹੋਏ ਵਹਿ ਦਾ ਤਾਰ ਤਿਸ ਦਿਨ ਹਾਰ ਜਾਣੈ ਗਵਾਰ ਜਿਸ ਗੁਰ ਪ੍ਰਸਾਦ ਉਟੈ ਹਾ ਰੋਗ ਨਾਲ ਸੋਧਨ ਸਦਾ ਰੋਗ ਜ ਮੰਤਰ ਕਾ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨ ਹੈ ਅਸੰਮਨ ਜ ਪਾਖਾਣ ਨਾਵ ਚੜਤ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸਨ ਦੇਖ ਮਨ ਹੋਏ ਵਿਗਾਸ ਜੋ ਮਾਂ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਉ ਸੰਤਨ ਕੀ ਪਾਛਾ ਧੂਰ ਨਾਨਕੀ ਹਲ ਚਪੂਰ ਮਨ ਮੂਰਖ ਗਾਹੇ ਬਿਲ ਲਾਈਏ ਪ੍ਰਭ ਲਿਖਿਆ ਕਾ ਲਿਖਿਆ ਪਾਈਏ ਦੁਖ ਸੁ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਸਜ ਤਾਰ ਜੋ ਕੁਛ ਕਰੈ ਸੋਏ ਸਗ ਮਾਨ ਬੋਲਾ ਗਾ ਫਰੈ ਜਾਨਾ

ਨਾਨਾ ਬਿਧ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤੁਸਕੇ ਸਭ ਤੁਸਕੇ ਠਾਉ ਜਪ ਜਪ ਜੀਵੈ ਨਾਨਕ ਖਰ ਨਾਉ ਨਾਂਕ ਤਾਰੇ ਸਗਲ ਜੰਤ ਨਾਂਕ ਤਾਰੇ ਖੰਡ ਬ੍ਰਹਿਮੰਡ ਨਾਂਕ ਤਾਰੇ ਸਿਮਤ ਵੇਦ ਪੁਰਾ ਨਾਂਕ ਤਾਰੇ ਸੁਨਣ ਗਿਆਨ ਧਿਆਨ ਨਾਂਕ ਤਾਰੇ ਗਸ ਪਾਤਾ ਨਾਂਕ ਤਾਰੇ ਸਗਲੇ ਆਕਾਰ ਨਾਂਕ ਤਾਰੇ ਪੁਰੀਆਂ ਸਭ ਭਵਨ ਕੈ ਸੰਗ ਉਤਰੇ ਸੁਨ ਸਰਵਨ ਕਰ ਕਰ ਪਰ ਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੂਦਨ ਗਤ ਪਾਏ ਰੂਪ ਸਤਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤਜਾ ਕੀ ਬਾਣੀ ਸਤ ਪ੍ਰਖ ਸਮਾਏ ਸਮਾਣੀ ਸਤ ਕਰਮ ਜਾਗਿ ਰਚਨਾ ਸਤ ਮੂਲ ਸਤ ਸਤ ਉਤ ਪਤ ਸਤ ਕਰਣੀ ਨਿਰਮਲ ਨਿਰਮਲੀ ਸਭ ਜਤ ਸਹਿ ਸਪਲੀ ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਕਰਤੇ ਪਾਈ ਸਤ ਵਚਨ ਸਾਧ ਉਪਦੇਸ਼ ਸਤ ਜਾਂ ਜਾ ਕਰਦੇ ਪਰਵੇਸ਼ ਸਤ ਨਿਰਤ ਬੂਝੈ ਜੇ ਕੋਈ ਨਾਮ ਜਾਪਤ ਤਾਂ ਕੀ ਗਤ ਹੋਏ ਆਪ ਸਤ ਗਿਆ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰੜ ਸੋ ਕਰਨੇ ਹਰ ਰਬ ਨਾ ਪੂਜ ਕਰਤੇ ਵਿਚਾਰ ਕਰਦੇ ਕੀ ਮਿਤ ਨਾ ਜਾਣ ਕੀਆ ਨਾਨਕ ਜੋਤ ਸਭਾਵ ਸੋ ਵਰਤੀ ਆ ਵਿਸਮਨ ਵਿਸਮ ਪਏ ਵਿਸਮਾਤ ਜਿਨ ਪੂਜਿਆ ਦਸਾਇਆ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਏ ਦਾਤ ਦੁ ਘਟ ਨਿਹਾਰ ਜਾ ਕੈ ਸਮੁੰਦਰੈ ਸੰਸਾਰ ਜਨ ਕਉ ਸੇਵਕ ਸੋ ਬਟ ਭਾਗੀ ਜਨ ਕੈ ਸੰਗ ਏਕਲੇ ਬਿਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਭਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਬਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਕਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਜਨ ਮਾਨਿਆ ਕਰਨ ਕਰਮ ਤਿਨ ਮੂਲ ਪਛਾਣਿਆ ਜਾ ਕਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਐ ਤਿੰਦਰ ਪਾਹੇ ਵਸਾਨਾ ਜਿਸ ਤੇ ਉਪਜਤ ਸਮੈ ਸਮਾਨ ਵਸਤ ਮਾਲੇ ਵਸਤ

ਸਫਲ ਦਰਸ਼ਨ ਪੇਖਤ ਪਨੀਤ ਪਰਸਤ ਜਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰ ਨਾ ਗਾਨੇ ਮਨ ਸੁਨ ਤੋ ਕਾਦਮ ਪਤੀਆਂ ਨੇ ਪੂਰਾ ਗੁਰੂ ਖੇਡਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਕਾ ਹੋਏ ਸੰਤ ਗੁਣ ਬਿੰਦ ਕੀ ਤਨੇ ਪਾਏ ਨਾਨਕ ਦਿ ਸੁਭਾਵਤ ਸਰੇ ਮਿਲਾਏ ਜੇ ਵਾਹਿ ਕੋ ਸਤਨੇਕ ਸਤ ਪਰਖ ਪੂਰਨ ਵਿਵੇਕ ਕਾਹੋ ਬੋਲਣਾ ਪਹੁਟਿਤ ਪ੍ਰਾਣੀ ਆਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਈ ਅਨਕ ਭਗਤ ਬੰਧਨ ਨਿਤ ਕਰੇ ਚਾਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੇ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਏਹੋ ਹਾਰ ਰਸ ਪਾਵ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋਏ ਉਸ ਪ੍ਰਕਾਰ ਨਹੀਂ ਕਦੇ ਬਿਨਾਸ ਡਾਕੇ ਮਨ ਪ੍ਰਗਟੇ ਗੁਣ ਤਾਸ ਆਠ ਫੈਰ ਕਾ ਨਾਮ ਲੈ ਸਚ ਉਪਦੇਸ ਸੇਵਕ ਕਾ ਦੇ ਬੋ ਮਾਇਆ ਕੇ ਸੰਗ ਨਾ ਲੇ ਮਨ ਮੈਂ ਰਾਖੇ ਹਰ ਹਰੇ ਗੰਧਗਾ ਦੀਪਕ ਪਰ ਗਾਸੇ ਨਾਨਕ ਭਰ ਮੋਹ ਦੁਖ ਤੈ ਤੇ ਨਾਸੇ ਤਪਤ ਮੈਂ ਠੰਡ ਵਰਤਾਈ ਅਣਦ ਬੈ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਜੂ ਕਾਨਰ ਪਾਹੇ ਵਸੇ ਸਗਲ ਵਿਆਦ ਮੰਤੇ ਗਏ ਨੇ ਸਿਰ ਸਕਾ ਸਤਨ ਕਿਰਪਾ ਧਾਰੀ ਸਾਸੰਗ ਜਪ ਨਾਮ ਮਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਰਸ ਸ੍ਰਵਨ ਨਿਰਗੁਣ ਸਰਗੁਣ ਪੀਓ ਹੀ ਕਲਾ ਤਾਰਜਨ ਸਗਲੀ ਮੋਹੀ ਆਪਣੇ ਚੜ੍ਹਤ ਪ੍ਰਭ ਆਪ ਬਣਾਏ ਆਪਣੇ ਕਿਵੇਂ ਤੇ ਆਪੇ ਪਾਏ ਹਰ ਬਿੰਦੂ ਜਾਂ ਨਾਹੀਂ ਕੋਏ ਸਰਬ ਨਿਰੰਤਰ ਇੱਕ ਸੋਏ ਓਤ ਬੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਜ ਰਚਨਾ ਆਪਣੀ ਕਲ ਧਾਰੀ ਅਨਕ ਵਾਰ ਨਾਨਕ ਬਲਿਹਾਰੀ ਸਲੋਕ ਸਾਸਨ ਚੱਲ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ

ਇਹੋ ਧਨ ਸੰਚ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮਨ ਤੇ ਕਾ ਸਰਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕਾ ਚਾਰ ਕੁੰਡ ਟੁੱਟਦਾ ਆਵੇ ਸੋ ਤਨ ਹਰ ਸੇਵਾ ਤੇ ਭਾਵੈ ਜਿਸ ਸੁਖ ਕਾ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋ ਬਬਜ ਹਰ ਕੀ ਛਾਨੀ ਅਨਕ ਬਾਵੀ ਰੋਗ ਨਾ ਜਾਇ ਰੋਗ ਮਿਟੇ ਹਰਵ ਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਬ ਨਾਨਕ ਦਰਗਾਹ ਪ੍ਰਵਾਨ ਮਨ ਪ੍ਰਭੋ ਤੂੰ ਹਰ ਕਹਿ ਨਾਇ ਦੈ ਤਿਸ ਤਾਵ ਤਾਵੇ ਠਾਏ ਤਕ ਬਿਘਨ ਨਾ ਲਾਗੈ ਕੋ ਜਾ ਕਰਦੇ ਵਸੈ ਹਰ ਸੋਏ ਕਲਤਾ ਤੀ ਠਾਂਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾ ਪਾਵਨ ਸਹਿਬੂ ਨੋਏ ਆਸ ਭਗਤ ਪਾਇਆ ਤਿਮ ਪ੍ਰਗਾਸ ਦਿੱਤ ਘਰ ਜਾਇ ਵਸੈ ਅਭਿਨਾਸੀ ਕੋ ਨਾਨ ਕਾਟੀ ਜਮ ਵਾਸੀ ਤਾਤ ਵੀ ਚਰ ਕਹਿ ਜਨ ਸਾਚਾ ਜਨਮ ਰੈਸੋ ਗਾਚੂ ਕਾ ਚਾਇਆ ਵ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉ ਰਤਨ ਜਨ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਬਾਪਨ ਛੁਟਨ ਹਾਰੇ ਸਿਮਰਤ ਸਾਸ ਵੇਦ ਵਿਚਾਰ ਹਰ ਕੀ ਭਗਤ ਕਰੋ ਮਨ ਲਾਏ ਬਨ ਮਛਿਤ ਨਾਨਕ ਫਲ ਪਾਏ ਸੰਗਨਾ ਚਾਲ ਸੁਤੀ ਰਹਿ ਤਨਾ ਤੂੰ ਕਿਆਲ ਪਟਾਵੇ ਮੂਰਖ ਮਨ ਸੋਤ ਮੀਤ ਕੁਟੰਬ ਅਰਬਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਏ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਐਸ ਹਸਤੀ ਰਥ ਸਵਾਰੇ ਝੂਠਾ ਡਾਂ ਝੂਠ ਬਾਸਾਰੀ ਜਿਨ ਦੀ ਏਤ ਸਭੁਜਨ ਬੇਗਾਨਾ ਨਾਮ ਵਿਸਾਰ ਨਾਨਕ ਬਛਤਾਨਾ ਗੁਰ ਕੀ ਮਤ ਤੂੰ ਲਹਿ ਆਨੇ ਭਗਤ ਬਿਨਾ ਮੈਂ ਡੂਬੇ ਸਿਆਨ ਕੇ ਭਗਤ ਬਿਨਾ ਮੈਂ ਡੂਬੇ ਸਿਆਨੇ ਹਰ ਕੀ ਭਤ ਕਰੋ ਮਨ ਮੀਤ

ਸਾਰ ਭੂਤ ਸਤ ਹਰਿ ਕੋ ਨਾਉ ਸੈਡ ਸੁਭੈ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਇ ਹਮੇ ਵਿਕ ਫੈਲੋ ਚਿੰਤ ਵਸੈ ਸੁਖ ਨਾਲ ਸਾਸ ਗ੍ਰਾਹ ਸਰਨਾਮ ਸਮਾਲ ਛਾਟ ਸਿਆਨ ਸਕਲੀ ਮਨਾ ਸਾਧ ਸੰਗ ਭਾਵੈ ਸਰ ਧਾਨਾ ਹਰ ਪੂੰਜੀ ਸੰਜ ਕਰੋਵੇ ਅਖਾਰੀ ਹਾਂ ਸੁਖ ਦਰ ਗੇ ਦੇ ਕਾਰ ਸਰਬ ਨਿਰੰਤਰੇ ਕੋ ਦੇ ਕੋ ਨਾਨਕ ਜੈ ਕੈ ਮਸਤਕ ਲੇਖ ਏਕੋ ਜਾਪੇ ਕੋ ਸਾਲਾ ਏਕ ਸਿਮਰੇ ਕੋ ਮਨਿ ਆਹੇ ਏਕ ਸਕੇ ਗੁਣ ਗਾਉ ਅਨੰਤ ਮੰਤੁ ਜਾਪੇ ਕ ਭਗਵੰਤੁ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿ ਪ੍ਰਭ ਆਪ ਅਨੇਕ ਵਿਸਤਾਰ ਏਕ ਤੇ ਭਏ ਏਕ ਰਾਤ ਪ੍ਰਾਠਿਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧਨਾ ਕੀ ਮਾਂਗਾ ਧੂਰ ਪਾਰ ਰਮੇਸ਼ਰ ਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੂੰ ਮੈਂ ਤੇ ਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮਾਂਗੇ ਨਾਮ ਪ੍ਰਭ ਸਾਰ ਪ੍ਰਭ ਕੀ ਦੁਸ਼ਟ ਮਾਸੁਖ ਹੋਏ ਹਰ ਰਸ ਪਾਵ ਬਿਰਲਾ ਗੋਇ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨੇ ਡੋਲਾਨ ਸੋ ਭਰ ਭਰੇ ਪ੍ਰੇਮ ਰਸਾਂ ਗੋਬਰਿਆ ਜਾਓ ਸਾਧ ਗਿਆ ਸੰਗ ਪਰੇਸ਼ਾਨ ਅਣ ਸਭ ਤਿਆਗੰਤਰ ਪ੍ਰਗਾਸ ਅਨ ਦਿਨ ਲਿਵ ਲਾਗ ਬੜਬਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਦਇਆਲ ਸੇਵਕ ਕੀਨੂੰ ਸਦਾ ਨਿਹਾਲ ਬੰਧਨ ਗਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਛਿਪਨੀ ਸ਼ਰਧਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸਕਾ ਸਾਧਨ ਲੀਆ ਮਿਲਾ ਨਾਨਕ ਭਗਤੀ ਨਾਮ ਸਮਾਏ।

ਸਰਬ ਕਲਿਆਣ ਸੁਖ ਨਿਤ ਨਾਮ ਬੂਟ ਜਾਤ ਪਾਏ ਵਿਸਰਾਮ ਸਗਲ ਦੁੱਖ ਕਾ ਹੋਵਦ ਨਾਸ ਨਾਨਕ ਨਾਮ ਜਪੋ ਗੁਣਤਾਸ ਓਬ ਜੀ ਪ੍ਰੀਤ ਪ੍ਰੇਮ ਰਸ ਚਾਉ ਮੰਤਰ ਅੰਤਰ ਰਹੀ ਸਵਾਦ ਨੇਤਰ ਵੇਖ ਦਰਸ ਸੁਖ ਹੋਏ ਮਨ ਮਿਕਸੈ ਸਾਧ ਚਰਨ ਧੋਏ ਭਗਤ ਜਿਨਾ ਕਹਿ ਮਨ ਤਨ ਰੰਗ ਬਿਰਲਾ ਗੋ ਪਾਵੈ ਸੰਗ ਇੱਕ ਬਸ ਦੀਜੈ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਬਿਰਖ ਕਾਰਨ ਕਰਤਾਰ ਭਗਤ ਜਿਨਾ ਕੇ ਪ੍ਰਾਣ ਆਧਾਰ ਜੋ ਜੋ ਟਿਪੇ ਸੋਏ ਪ੍ਰੀਤ ਭਗਤ ਪਾਇਆ ਲਾਭ ਮਨਹੀਤ ਹਮ ਨਿਰਗੁਣ ਯਾਰ ਨੀਚ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਗ ਪਾਏ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਾ ਭੋਜਨ ਕਾਪੜ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਖਨ ਸੋ ਬਦਨ ਬੰਤ ਹਿਰਦੈ ਵਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਤੇ ਹੋਇ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕਾ।

ਬਤਾ ਹਾਲ ਚਾਲ ਮਾਇਆ ਜੰਜਾਲ ਹਮੈ ਮੋ ਭਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਨਾਨਕ ਪ੍ਰਕਾਰ ਕੀਆਂ ਵਖਿਆਨ ਆਪਣ ਖੇਲ ਆਪ ਕਰ ਦੇਖਿਆ ਖੇ ਸੰਗੋਚੇ ਤੋ ਨਾਨਕੇ ਕਹਿ ਜੈ ਅਭਿਗਤ ਭਗਤ।

ਜਿਸ ਭਾਵਤ ਸ ਆਪਣ ਨਾਇ ਲਾਵੇ, ਜਿਸ ਭਾਵਤ ਸਖੇਰ ਖਿਲਾਵੇ, ਬੇਸਮਰਥਾ ਅਗਣਤ ਤੋਲੈ ਜੋ ਬੁਲਾਵ ਤਿਉ ਨਾਨਕ ਦਾਸ ਭੋਲੈ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ, ਨਾਨਕ ਇੱਕ ਬਸਰਿਆ ਦੂਜਾ ਕੈ ਦ੍ਰਿਸ਼ਟਾ ਰਿਸ਼ਟ ਵਧੀ, ਆਪ ਕਥਿਆ ਸੁਣ ਹਾਰ ਆਪੇ ਗਾ ਵਿਸਥਾਰ, ਜੋ ਸੁਭਾਵ ਤਾਂ ਸ੍ਰਿਸ਼ਟੇ ਬਾਏ ਆਪਣੇ ਪਾਣ ਲੈ, ਸਮਾਜ ਤੁਮ ਤੇ ਬਿਨ ਨਹੀਂ ਕਿਛ ਹੋਏ, ਆਪਣ ਹੂਤ ਸਭ ਜਗਤ ਬਰੋਏ, ਜਾ ਕਾ ਪ੍ਰਭ ਜੀ ਆਪ ਬਿਟਾਏ, ਸਚਨਾ ਸੋਈ ਜਨ ਪਾਏ, ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭਤਾ ਕੇ ਹਾਸ ਦੀਨ ਦਿਆਲ ਨਾਥ ਗੋ ਨਾਥ, ਜਿਸ ਰਾਖੇ ਤਿਸ ਕੋਈ ਨਾ ਮਰੇ, ਸੋ ਮੂਆ ਜਿਸ ਮਨੋ ਬਿਸਾਰੇ, ਤਿਸ ਤਰ ਅਵਰ ਕਾਂ ਕੋ ਜਾਏ, ਸਭ ਸਰੇ ਕਿ ਨਿਰੰਜਨ ਰਹਿ ਜੀ ਕੀ ਜੋ

ਗੁਰ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਵਿਹਾਰ ਪੂਰਨ ਪੂਰ ਰਹਿ ਦਿਆਲ ਸਭ ਉਪਰ ਹੋਬਤ ਕਰ ਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੇ ਰਹਿ ਵਿਆਪ ਪ੍ਰਤਪਾਲ ਜੀਵਨ ਭਾਂਤ ਜੋ ਜੋ ਰਿਜੋ ਸੁਤ ਸਹਿਤਿਆਤ ਜਿਸ ਭਾਵਿਤ ਸੁਲੈ ਮਿਲਾਏ ਭਗਤ ਕਰੇ ਹਰ ਗਏ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨੇ ਕਰਨ ਕਰਨ ਹਰ ਨਾਨਕ ਜਾਣਿਆ ਜਾਣ ਲਾਗਾ ਹਰੇ ਕਹਿ ਨਾ ਤਿਸ ਕੀ ਆਸਣਾ ਬਿਰਥੀ ਜੈ ਸੇਵ ਕਾਸੀ ਬਬਨਿਆਏ ਹੁਕਮ ਬੂਝ ਪਰਮ ਪਦ ਪਾਏ ਇਸ ਤੇ ਉੱਪਰ ਨਹੀਂ

ਸਾਹ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਿਆ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਣ ਤਨ ਕਾਹਿਆ ਸਵਾਓ ਵਾਟ ਪਹਿਰਾ ਪ੍ਰਭੇ ਖੂਨੇ ਰਾ ਮਿਟਿਆ ਗਿਆਨ ਵਰਸੈ ਅੰਧੇਰਾ ਸੋਨ ਉਪਦੇਸ ਹਿਰਦੈ ਬਸਾਵ ਮਨ ਛੇ ਨਾਨਕ ਫਲ ਪਾਵੋ ਹਲਤ ਬਤ ਲਿਹੋ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਜ ਪ੍ਰੀਖਿਆ ਮੰਤ ਨਾਮ ਜਪੋ ਲੈ ਬੁਲਾਏ ਦੁੱਖ ਦਰਦ ਮਨ ਤੇ ਪਾਉ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਨ ਬਹਿ ਖੇਪ ਤੁਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁ ਨ ਆਵੇ ਜਾਏ ਤਿਸ ਤੇ ਦੂਰ ਗਾਂ ਕੋ ਜਾਏ ਉਪਰੇ ਰਾਕਨ ਹਾਰ ਧਿਆਏ ਨਿਰਪਾ ਜਪੇ ਸਗਲੇ ਭਾਵ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁੱਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜੈ ਮਿਟੇ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਰ ਸਰੂਪ ਠਾਡਾ ਗੁਰਸੂਰਾ ਨਾਨਕ ਦਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦੁਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪਰਵਾਨ ਅੰਤ ਜਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸਹੋਤ ਨਿਹਾਲ ਦਾ ਕਰ ਨਿਕਟਨ ਆਵਤ ਕਾਲ ਅਮਰ ਪਏ ਅਮਰਾਪਤ ਪਾਇਆ ਸਾਹ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਜਨ ਗੁਰ ਦੀਆ ਗਿਆਨ ਦੇਰ ਬਿਨਾਸ ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਏਕ ਸਕਟ ਮਾਹਿ ਅਨਕ ਰੰਗ ਨਾਨਾ ਦਿਸ਼ਟਾ ਹੈ ਨਾਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਬਿਸਰਾਮ ਸੁਨ ਸਮਾਦ ਅਨਹਤ ਹੈ ਨਾਦ ਕਹਿਣ ਨਾ ਜਾਏ ਅਚਰਜ ਬਿਸਮਾਦ ਤਿੰਨ ਦੇਖਿਆ ਸਿਆਬ ਦਿਖਾਏ ਨਾਨਕ ਤੇ ਜਨਿਆ ਸੋਜੀ ਪਾਏ ਸੋ ਅੰਤ ਸੁਪਾਰ ਅਨੰਦ ਘਟ ਘਟ ਵਿਆਪ ਰਹਿਆ ਭਗਵੰਤ ਤਨ ਮਾਇਆ ਆਕਾਸ਼ ਭਿਆਲ ਸਰਵ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗੇ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਤੇ ਦਿਸੇ ਸਮਾਏ ਤਿਸ ਤੇ ਪਿੰਨ ਨਹੀਂ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਅਰਸੂਰ ਨਖਿਅਤਰ ਮੈਂ ਇੱਕ ਬਾਣੀ ਪ੍ਰਭ ਕੀ ਸੁਭ ਕੋ ਬੋਲਿਆ ਵ ਡੋਲਾਂ ਕਭੂ ਡੋਲਾ ਸਰਬ ਕਰਾ ਕਰ ਖੇਲਾ ਖੇਲ ਮੋਲਾ ਬਾਈ ਗੁਣੈ ਮੋਲ ਸਾਹਿਬ ਜੋਤ ਮੈਂ ਜਾ ਕੀ ਦੂ ਜੋਤ ਧਾਰ ਰਹਿਓ ਸਾਮੀ ਓਤ ਪੋਤ ਗੁਰ ਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਦਿਨ ਮੈਂ ਇਹ ਵਿਸਾਸ ਸੰਤ ਜਨਾ ਕਾ ਪੇਕਿਨ ਸਾਹਿਬ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਨ ਜਾਤ ਤਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਇ ਸੁਖਮਾਨ ਕਰਨ ਗਰਾਵਨ ਹਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਉਹੀ ਨਾਨ ਦਰਸਨ ਦੇਖ ਸਭ ਮੋਹੀ ਆਪ ਸਤ ਗਿਆ ਸਭ ਸਤ ਤਿਸ ਪ੍ਰਭ ਤੇ ਸਕਲੀ ਉਤਪਾਤ ਤਿਸ ਪਾਵਤ ਕਰੇ ਵਿਸਥਾਰ ਤਿਸ ਪਾਵਤ ਇਕੰਕਾਰ ਅਨਿਕ ਕਰਾ ਲਖੀ ਨਾ ਜਾਏ ਜਿਸ ਭਾਵਤ ਸੁਲੈ ਮਿਲਾਏ ਜੇ ਕਵਰ ਨਿਕਟ ਕਵਰ ਕਹੀਏ ਦੂਰ ਆਪੇ ਆਪਾ ਭਰਪੂਰ ਅੰਤਰ ਕਾ ਦਿਸ ਆਪ ਜਨਾਏ ਨਾਨਕ ਦਿਸ ਜਨਿਆ ਬਜਾਏ ਸਰਭੂਤ ਅਵਰਤਾਰਾ ਸਰਵ ਨੈਨ ਆਪ ਵੇਖਣਹਾਰਾ ਸਗਲ ਸਮਗਰੀ ਜਾ ਕਰ ਤਨ ਆਪਣੇ ਆਪ ਹੀ ਸੁਣਿਆ ਬਜਾਨੇ ਕੇ ਖੇਲ ਬਿਨਾ ਆਗਿਆ ਕਰ ਕੀ ਨੀ ਮਾਇਆ ਸਾਕੇ ਮਤਲਬ ਤੋਂ ਰਹਿ ਜੋ ਕੁਛ ਕਹਿਣ ਸੁਹਾਪੇ ਕਹਿ ਆ ਗਿਆ ਆਵੇ ਆ ਗਿਆ ਜਾ ਨਾਨਕ ਜਾ ਪਾਵੇ ਤਲੇ ਸਮਾਏ ਤਿਸ ਤੇ ਹੋਏ ਸੋ ਨਾਹੀ ਬੋਰਾ ਓਰਾ ਕਹੋ ਕਿ ਨੇ ਕਛ ਕਰਾ ਆਪ ਭਲਾ ਕਰ ਤੂੰ ਤੇ ਅਤਨੀ ਕੀ ਆਪ ਜਾਣੇ ਆਪਣੇ ਜੀ ਕੀ ਆਪ ਸਾਡੇ ਧਾਰੀ ਸੋ ਸਾ ਜੋਤ ਬੋਤ ਆਪਣੇ ਸੰਗ ਰਾਜ ਤਾਕੀਕਤ ਮੇਂ ਤੇ ਕਹਿਣਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗਏ ਪ੍ਰਸਾਦ ਨਾਨਕ ਇਹ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਉਹ ਤੋਂ ਨਿਬੰਧ ਕੁਲਵੰਤ ਪਤੇ ਬੰਤ ਜੀਵਨ ਮੁਕਤ ਜਿਸਰਤ ਹੈ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਸੋ ਜਨ ਕਹਿ ਸੰਗ ਜਿਤਿਆ ਵੇਲਾ ਆਪ ਮੁਕਤ ਮੁਕਤ ਕਰੇ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਰਿਊਰੀ ਵਿੱਚ ਜੁੜ ਬੈਠੀ ਗੁਰੂ ਸਤਸੰਗ ਜੀ ਇਹਨਾਂ ਸਮਾਗਮ ਸੇਵਾ ਸਮੂਹ ਵੀਰਾਂ ਵੱਲੋਂ ਲਈ ਗਈ ਜੋ ਕਿ ਸਤਿਗੁਰਾਂ ਚਰਨਾਂ ਕਮਲਾਂ ਵਿੱਚ ਪੀਰ ਦੀ ਦਾਤ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਸਾਰੇ ਵੀਰਾਂ ਨੇ ਇਕੱਠੇ ਹੋ ਕੇ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਲਈ ਹੈ, ਲੰਗਰ ਸੇਵਾ ਲਈ ਹੈ। ਸਤਿਗੁਰ ਕਿਰਪਾ ਕਰਨ। ਸਮੂਹ ਵੀਰਾਂ ਦੀਆਂ ਜਸ਼ੋ ਮਨੋਕਾਮਨਾਵਾਂ ਹਨ, ਗੁਰਤ ਅਨੁਸਾਰ ਸਤਿਗੁਰੂ ਜੀ ਪੂਰੀਆਂ ਕਰਨ। ਆਓ ਰਲ ਕੇ ਆਪਾਂ ਆਨੰਦ ਸਾਹਿਬ ਬਾਣੀਆਂ ਜਾਪ ਕਰੀਏ, ਉਪਰੰਤ ਅਰਦਾਸ ਵਿੱਚ ਹਾਜ਼ਰੀ ਲਗਾਉਣੀ ਹੈ। ਆਓ ਸਾਰਿਆਂ ਨੇ ਰਲ ਕੇ ਆਪਾਂ ਆਨੰਦ ਸਾਹਿਬ ਬਾਣੀਆਂ ਜਾਪ ਕਰੀਏ।

ਬੋਲਾਂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈਏ ਜਿੱਠੇ ਸਬਦ ਖੁਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਰਲ ਅਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਫੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣ ਧਰਮੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾ ਸਵਾਸਾ ਸੰਘ ਨਿਭਾਹੀ। ਤਿੰਨਾਂ ਦੀ ਪਾਵਨ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆਇਤ ਦੇਖ ਤਿਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਰੇ ਸਦਾ ਸਹਾਈ ਦਾ ਤਾਰ ਜੀ। ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਂ ਨਿਓਟਿਆਂ ਦੇ ਓਟ ਧਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ। ਆਪ ਜੀ ਦਰਕਾਰ ਦਾ ਫਰਮਾਨ ਹੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਚਰਨ ਤੋਂ ਮਾਰੇ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਹਿ ਤੋਪੈ ਸਵਾਮੀ ਮਾਨਸ ਕੀ ਗਤ ਈਦ ਮਾਵਕ ਅਨੁਸਾਰ ਦਾਤਾ ਜੀ ਆਪ ਜੀ ਦੇ ਦਰਕਾਰ ਦੇ ਸਮੂਹ ਸੇਵਾਦਾਰਾਂ ਵੀਰਾਂ ਵੱਲੋਂ ਦਾਤਾ ਜੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਪੀ ਆਰ ਦੀ ਦਾਤ ਵਾਸਤੇ ਅਰਦਾਸ ਬੇਨਤੀ ਕਰਦਿਆਂ ਅਤੇ ਬਖਸ਼ੀਆਂ ਦਾਤਾਂ ਨੂੰ ਸ਼ੁਕਰਾਨਾ ਕਰਦਿਆਂ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦਿਆਂ ਸਮੂਹ ਸੇਵਕਾਂ ਨੇ ਦਾਤਾ ਜੀ ਆਪ ਜੀ ਦੇ ਚਰਨ ਪਰਸੇ ਨੇ ਇਸ ਵੇਲੇ ਆਪ ਜੀ ਦੀ ਹਜ਼ੂਰੀ ਵਿੱਚ ਸੁਖਨੀ ਸਾਹਿਬ ਦੇ ਬਾਣੀ ਜਾਪ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਹੋਏ ਛੇ ਪੌੜੀ ਨਾਲ ਸਦੇ ਬਾਣੀ ਜਾਪ ਹੋਏ। ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਾਣੇ ਜਾਣੇ ਹੋਈਆਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤ ਰਿਖਿਆਂ ਬਖਸ਼ ਦੇਣੇ ਜੀ। ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਕਿਰਪਾ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦੇ ਭਾਵ ਸਮੁੱਚੇ ਸੇਵਾਦਾਰਾਂ ਦੇ ਹਿਰਦੇ ਵਿੱਚ ਵਸਾਉਣਾ ਚੜ੍ਹਦੀ ਕਲਾ ਵਿੱਚ ਰੱਖਣਾ ਕਿਰਪਾ ਕਰਨੀ। ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਪਰਿਵਾਰਾਂ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿੱਧਕ ਭਰੋਸਾ ਬਣਾਈ ਰੱਖਣਾ ਜੀ। ਬੱਚਿਆਂ ਦੇ ਸਿਰਾਂ 'ਤੇ ਮੇਰਾ ਪ੍ਰਹੱਤ ਰੱਖਣਾ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਰੇ ਦਾਤ ਨੇਕ ਜੀਵਨ ਜੀਵਨ ਵਿੱਚ ਕਾਮਯਾਬੀਆਂ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਪਰਿਵਾਰ ਦੇ ਕੰਮਾਂ ਕਾਰਾਂ ਵਿੱਚ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਤਿੰਨ ਦੁੱਗਣੇ ਜਾ ਚੁੱਕਣੇ ਲੱਕਿਆਂ ਬਖਸ਼ਿਸ਼ ਕਰਨੀ ਅਤੇ ਜੋ ਵੀ ਸ਼ੁਭ ਮਨੋਕਾਮਨਾ ਮਨ ਵਿੱਚ ਲੈ ਕੇ ਸੇਵਕਾਂ ਨੇ ਆਪ ਜੀ ਚਰਨ ਪਰਸਿਆਂ ਨੂੰ ਦਾਤਾ ਜੀ ਕਿਰਪਾ ਕਰਨੀ ਸੋ ਮਨੋਕਾਮਨਾਵਾਂ ਆਪ ਜੀ ਨੇ ਗੁਰਤ ਅਨੁਸਾਰ ਪੂਰੀਆਂ ਕਰਨੀਆਂ ਜੀ। ਦਰੋਂ ਕੋਰੋ ਸਿੱਖੀ ਸਿੱਧਕ ਭਰੋਸਾ ਸੇਵਾ ਸਰਨ ਅਤੇ ਬਾਣੀ ਬਣੀ ਦਾਤਾ ਬਖਸ਼ਿਸ਼ ਕਰਨੀ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ ਜੀ। ਸਮੂਹ ਸੇਵਕਾਂ ਵੱਲੋਂ ਆਪਣੇ ਕਿਰਤਕ ਮਨ ਸਫਲਾ ਕਰਦੇ ਹਾਂ। ਆਪ ਜੀ ਲਈ ਸੁੰਦਰ ਪਛਾਕੇ ਭੇਟਾ ਕੀਤੇ ਗਏ ਹਨ। ਆਪ ਜੀ ਨੇ ਅੰਗੀਕਾਰ ਕੀਤੇ ਆਪ ਜੀ ਨੇ ਕਿਰਪਾ ਕਰਨੇ ਪਰਿਵਾਰਾਂ ਦੀ ਕੀਤੀ ਸੇਵਾ ਥਾਂਏ ਪਾਉਣੀ ਜੀ। ਸਮੂਹ ਸੇਵਕਾਂ ਵੱਲੋਂ ਦਾਤਾ ਜੀ ਉਹ ਆਪ ਜੀ ਦੀ ਸੰਗਤਾਂ ਵਾਸਤੇ ਗੁਰੂ ਕਲੰਗਰਾਂ ਦੀਆਂ ਸੇਵਾ ਲਈ ਗਏ ਹਾਂ। ਦਾਤਾ ਜੀ ਕਿਰਪਾ ਕਰਨੀ ਕੀਤੀਆਂ ਸੇਵਾਵਾਂ ਥਾਂਏ ਪਾਉਣੀ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੇਖ ਸਜ ਕੇ ਹੈ। ਦਰ ਪ੍ਰਵਾਨ ਹੋਏ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀ ਸਭ ਦਾ ਚੱਲਿਆ ਕਦਮ ਕਦਮ ਲੇਖੇ ਟੋਣਾ ਵਿੱਚ ਲਾਉਣਾ। ਇਸ ਵੇਲੇ ਕਿਰਪਾ ਕਰੋ ਪਵਿੱਤਰ ਹੁਕਮ ਨਾਲ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ।
जो प्रभु को मिलवोच है राज करेगा खालसा, हुवार हुए सब मिलेंगे, हुवार हुए सब मिलेंगे। बोले सो निहाल सत श्री अकाल। वाहिगुरु जी का खालसा, वाहिगुरु जी की फतेह।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰਾਖੂ ਰਾਖਨਹਾਰ ਦਿਆਲਾ, ਨਾਨਕ ਕਰਕੇ ਗੋਲੇ। ਸੇਵਕ ਕੀ ਅਰਦਾਸ ਪਿਆਰੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਪਾਵਨ ਪਿੱਤਰ ਹਜ਼ੂਰੀ ਵੀ ਜੁੜ ਬੈਠੇ ਗੁਰੂ ਸਾਧਸੰਗਤ ਜੀ, ਇਹਨਾਂ ਸਮਾਗਮਾਂ ਦੀ ਸੇਵਾ ਸਮੂਹ ਵੀਰਾਂ ਵੱਲੋਂ ਲਈ ਗਈ ਹੈ, ਜੋ ਕਿ ਸਤਿਗੁਰਾਂ ਚਰਨਾਂ ਕਮਲਾਂ ਵਿੱਚ PR ਦੀ ਦਾਤ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਸਮੂਹ ਵੀਰਾਂ ਨੇ ਇਕੱਤਰ ਹੋ ਕੇ ਸੁਖਮਨੀ ਸਾਹਿਬ ਦੇ ਪਾਠ ਅਤੇ ਲੰਗਰ ਸੇਵਾ ਅਤੇ ਕੀਰਤਨ ਸੇਵਾ ਲਈ ਗਈ। ਸਤਿਗੁਰ ਕਿਰਪਾ ਕਰਨ, ਸਭਨਾਂ ਦੀਆਂ ਸ਼ੁਭ ਮਨੋਕਾਮਨਾਵਾਂ ਗੁਰੰਤ ਅਨੁਸਾਰ ਪੂਰੀਆਂ ਕਰਨ। ਆਪਸਰ ਸੰਗਤਾਂ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਸਿਮਰਨ ਦੀ ਕਲਾਸ 5 ਵਜੇ ਤੱਕ, 4 ਤੋਂ 5 ਹੁੰਦੀ ਹੈ, ਸਿਮਰਨ ਦੀ ਕਲਾਸ ਸ਼ੁਰੂ ਹੋਣ ਲੱਗੀ ਹੈ। ਔਰ ਆਪਾਂ ਬੜੇ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਸੰਗਤ ਵਿੱਚ ਲਿਆ ਕੇ ਬਿਠਾਤਾ। ਵਾਹਿਗੁਰੂ ਜੀ ਦਾ ਫਰਮਾਨ ਹੈ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀ।

ਸਾਵਧਾਨ ਇਕਾਗਰ ਚੀਤ। ਸੋ ਆਪਾਂ ਬਹੁਤ ਇਕਾਗਰ ਹੋ ਕੇ ਸਿਮਰਨ ਕਰਨਾ, ਜਦੋਂ ਵਾਹਿਗੁਰੂ ਬੋਲਣਾ ਵਾਹ ਉਹਨੂੰ ਬਹੁਤ ਧਿਆਨ ਨਾਲ ਸੁਣਨਾ ਸਰਵਣਾ ਨਾਲ, ਅਤੇ ਜਦੋਂ ਗੁਰੂ ਬੋਲਣਾ ਉਦੋਂ ਵੀ ਬਹੁਤ ਧਿਆਨ ਨਾਲ ਆਪਣੇ ਸਰਵਣਾ ਨਾਲ ਸੁਣਨਾ। ਆਪਣੇ ਨੇਤਰ ਬੰਦ ਕਰ ਲੈਣੇ ਆ, ਜੇਬਾਂ ਨੂੰ ਬੋਲਣ 'ਤੇ ਲਾ ਦੇਣਾ ਅਤੇ ਆਪਣੇ ਸਰਵਣਾ ਨੂੰ ਸੁਣਨ 'ਤੇ ਲਾ ਦੇਣਾ। ਸੋ ਇਸੇ ਤਰ੍ਹਾਂ ਆਪਾਂ ਸਿਮਰਨ ਕਰਨਾ ਸਾਰਿਆਂ ਜਣਿਆਂ ਨੇ, ਥੋੜ੍ਹਾ ਉੱਚੀ ਬੋਲ ਕੇ ਕਰਨਾ ਵਾਹਿਗੁਰੂ ਸੰਗਤ ਜੀ। ਸਾਰੇ ਜਣੇ ਸ਼ੁਰੂ ਕਰੋ ਜੀ,

ਹੌਲੀ ਹੌਲੀ ਸਹਿਜ ਦੇ ਵਿੱਚ ਹੋ ਜਾਓ ਜੀ। ਧਿਆਨ ਨਾਲ ਸਿਮਰਨ ਕਰਨਾ, ਸਵਾਸਾਂ ਨਾਲ ਮੁੱਖ ਨੂੰ ਬੰਦ ਕਰਨਾ। ਸਵਾਸ ਅੰਦਰ ਜਾਵੇ ਤਾਂ ਵਾਹਿਗੁਰੂ ਮਹਿਸੂਸ ਕਰਨਾ, ਜਦੋਂ ਸਵਾਸ ਬਾਹਰ ਆਵੇ ਤਾਂ ਗੁਰੂ ਮਹਿਸੂਸ ਕਰਨਾ। ਆਪਣਾ ਧਿਆਨ ਆਪਣੇ ਸਰਵਣਾਂ ਵਿੱਚ ਰੱਖਣਾ, ਅੰਤਰਗਤ ਸਿਮਰਨ ਕਰਨਾ। ਕਰੋ ਜੀ।

Guru. Oh, Guru. Guru. Vaheguru Ji ka Khalsa. Vaheguru Ji ki Fateh. ਸਿਮਰਨ ਦਾ ਸਮਾਂ ਸਮਾਪਤ ਹੈ ਜੀ। ਕੋਟਣ ਕੋਟ ਧੰਨਵਾਦ ਹੈ ਅਕਾਲ ਪੁਰਖ ਵਾਹਿਗੁਰੂ ਦਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਆਪ ਰੱਬ ਰੂਪ ਸੰਗਤ ਦਾ। ਜੇ ਕੋਈ ਸਿਮਰਨ ਕਰਾਉਂਦੇ ਹਾਂ ਗਲਤੀ ਹੋ ਗਈ ਹੋਵੇ ਤਾਂ ਗਲਤੀ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਸਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾਮ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤੇ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵੜਿਆ ਤੇ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀੜੇ ਕਿਰਮ ਸਤਿਗੁਰ ਸਰਣਾਈ।

ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਹੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਏ, ਤਿੰਨ ਤੁਰ ਮਸਤਕ ਲਿਖਿਆ ਲਿਖਾਸ, ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੁਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮਹਿ ਜੰਤੂ ਪਾਏ, ਤਾਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੇ ਮਨ ਭਉ ਕਰਿਆ, ਉੜੇ ਉੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਜੁਗਾਵੈ,

ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ

ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨੇਹ ਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਹੈ ਸੋ ਹੋਈ, ਤੁਧ ਆਪੇ ਸ੍ਰੇਸ਼ਠ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ,

ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ,

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭਹੀਨ ਆਨ ਵਧਾਈ ਦਈ। ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ। ਅਖਲ ਭਵਨ ਕੇ ਸਿਰਜਣਹਾਰੇ ਦਾਸ ਜਾਨ ਮੋਹਿਲੇਹੋ ਉਬਾਰੇ। ਕਵਿਓ ਬਾਚ ਬੇਨਤੀ ਚੌਪਾਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ ਉਪਨਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਵੈ ਤੁਮ ਕਾਵਹੋ ਆਪ ਹਾਥ ਦੈ ਮੋਹਿ ਬਚਾਵਹੋ। ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਖ ਸਵੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਰਨ ਕੋ ਅਜ ਸਿੰਘਰੀਐ। ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ। ਤੁਮੈਂ ਛਾੜ ਕੋਈ ਅਵਰ ਨ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ। ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ। ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ

ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਿਵ ਗੁਣ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੀ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੀ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ। ਜੀਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਭੇਦਾ। ਤਾਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ। ਮਹਾਨ ਦੇਵ ਕੋ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ। ਤੁਮਰਾ ਲਖਾ ਨ ਜਾਇ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਵ ਕਹੀ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜੁਗਾਦ ਸਰੂਪ ਸਵਯੰ ਭਵ। ਅਵ ਰੱਛਾ ਮੇਰੀ ਤੁਮ ਕਰੋ, ਸਿੱਖਿਓ ਬਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤਿ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸਤੁਜ ਤਬ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰਿ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵ ਸਕੈ ਨ ਕੋਈ। ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੀ ਤਾਹੀ ਉਬਾਰਾ। ਜਿਨ ਨਰ ਨਾਮ ਤਿਹਾਰੋ ਕਾਹਾ, ਦਾਰਿਦ ਦੁਸ਼ਟ ਦੁਖ ਤੇਰਾ। ਖੜਗ ਕੇ ਤੁਮੈ ਸਰਨ ਤਿਹਾਰ।

ਸਹਿਸਪਣਿਜੈ ਅਰਧ ਸਹਿਸਫੁਨ ਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ।

ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮ੍ਰਿਤ ਸ਼ਾਸਤ੍ਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰ ਮੈਂ ਨ ਕਹਿਓ ਸਭ

ਨਾਮ ਸਭਨਾ ਗਲਾਂ ਸਿਮਰਤ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੀਰੈ ਕਰਤਾ ਤੀਰੈ ਸਭ ਕਿਛੁ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆ ਕਹੈ ਨਾਨਕ ਸੁਣਹੋ ਸੰਤੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡ ਪਾਗੇ ਹੋ ਸਗਲ ਮਨੋਰਥ ਪੂਰੇ

ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤਰ

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ।

ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ।

ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਪੌੜੀ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ, ਨਾਹੀਂ ਤੇਰਾ ਛੰਡ ਜਾਹੇ। ਭਉਜਲ ਬਿਖਮ ਅਸਗਾਹ, ਗੁਰਸਬ ਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸੈਨੂ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਦ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣਾ। ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਭੇਖਣਾ, ਸ੍ਰਵਣੀ ਸੁਣਨਾ ਗੁਰਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਥ ਦੇ। ਜਗ ਮੈਂ ਉੱਤਮ ਕਾਢੀਐ, ਵਿਰਲੇ ਕੇ ਮਹੱਲਾ ਪੰਜਵਾਂ।

ਅਵਜਲ ਤਾਰਿਅਮ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹਿ ਜਿਸ ਸਿਮਰ

ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਹ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰ

परम सम्मान योग चवर शतर तख्त दे मालक वालिए दो जहां रहमतां दे मुजस्मे सतगुरु धन धन श्री गुरु ग्रंथ साहिब सच्चे पातशाह जी की पावन पवित्र हजूरी विच सुभाईमान सतसंगी जनों सतगुरु जी की अपार कृपा बख्शिश मेहरामत हुई है। दातार सतगुरां ने अपनी पावन पवित्र हजूरी विच सानू सारिआं नूं विराजमान होण दा समां बख्शिश कीता है। सतगुरु साहिब सच्चे पातशाह जी महाराज अज दा जो पावन उपदेश बख्शिश करदे ने, ये पावन उपदेश धन सतगुरु श्री गुरु अर्जुन देव सतगुरु जी की उच्चारण की हुई पावन बाणी श्री सुखमनी साहब जी के सरलेख अधीन दर्ज 15 नंबर अष्टपदी का श्लोक है। सतगुरु साहब महाराज जी ने इस पावन श्लोक को श्री गुरु ग्रंथ साहब जी के पावन अंग 282 पर सुशोभित किया है। सतगुरु साहब सच्चे पातशाह जी ने जो कृपा जो बख्शिश मेहरामत की है इस पावन शब्द राही सतगुरु साहब महाराज इस गल का निर्णय प्रतख साढ़े सन्मुख कर दे कि वह करता पुरख परिपूर्ण रूप दे विच हर काम हर गल विच वो समर्थ है ते हरेक जीव दे अगे आपो अपनी बिरथा अपनी बेनती रखदा ते करता पुरखो दी बेनती नू अपने जीवन दे विच स्वीकार करके उनू संपूर्ण भी करदा है। ये करते पुरख दे दर दा जिहड़ा निजम है प्रतख है। सतगुरु गुरु ग्रंथ साहिब महाराज जी ने जो कृपा अज दे इस पावन शब्द राही साडे सन्मुख बख्शिश कीती तिस दी विचार अज आपां करनी है। पातशाह दी कृपा करन पावन गुरमत गुरबाणी गुर शब्द विचार सतगुरु जी आप तरस करके करवा लैण। आओ सतगुरु गुरसंगत जी आप जी करो कृपालता बख्शो असीस बुलाओ फतेह। वाहिगुरु जी का खालसा वाहिगुरु जी की फतेह। धन सतगुरु श्री गुरु अर्जुन देव सच्चे पातशाह जी ने आरंभता की श्लोक सर्ब कला भरपूर पर प्रभ बिरथा जाननहार। सतगुरु साहब सच्चे पातशाह गुरु अर्जुन देव महाराज जी बख्शिश करके समझाउंदे कि सर्ब कला सर्ब दा अर्थ है सारियां ही हरेक वस्त हरेक चीज सर्ब सारियां विच आ जांदी। इत्थे गल कीती जा रही है कला दी। दुनिया दे विच अवतार प्रगट होए भगवान राम नूं 14 कला ते भगवान कृष्ण नूं 16 कला संपूर्ण मन्या गया पर इत्थे सतगुरु साहिब सच्चे पातशाह महाराज अकाल पुरख नूं संबोधन होके कहिंदे सर्ब कला भरपूर प्रभ उह सारियां कला विच परिपूर्ण है। कौन? प्रभ निरंकार। बिरथा जाननहार, बिरथा दा अर्थ की है? बिरथा दा अर्थ है बेनती, साडे अंदर दी अरदास। महाराज जी दे ये अर्थ एक बारी स्पष्ट कर लिए। गुरु ग्रंथ साहिब जी ने एक होर जगह ते भी ये शब्द वरत्या। महाराज जी कह लगे जी की बिरथा होए सो गुर पै अरदास कर। इत्थे की है? सतगुरु साहिब महाराज कह लगे सर्ब कला भरपूर प्रभ बिरथा जाननहार। बिरथा दा अर्थ है
ਕਿ ਸਾਡੇ ਅੰਦਰ ਦੀ ਅਰਦਾਸ, ਸਾਡੇ ਅੰਦਰ ਦੀ ਬੇਨਤੀ, ਸਾਡੇ ਅੰਦਰ ਦੀ ਭਾਵਨਾ ਭਾਵੇਂ ਸੁੱਤੇ ਸਿੱਧ ਚੱਲ ਰਹੀ ਹੈ, ਭਾਵੇਂ ਸਾਡੇ ਬੋਲਾਂ ਰਾਹੀਂ ਪ੍ਰਗਟ ਹੋ ਰਹੀ ਹੈ, ਭਾਵੇਂ ਸਾਡੀ ਸੁਰਤ ਵਿੱਚ ਚੱਲ ਰਹੀ ਹੈ। ਮਹਾਰਾਜ ਕਹਿਣਗੇ ਉਹ ਕਰਤਾ ਪੁਰਖ ਪਰਿਪੂਰਨ ਹੈ, ਸਾਡੇ ਅੰਦਰ ਦੀ ਬਿਰਥਾ ਨੂੰ ਜਾਣਨ ਵਾਲਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਸ ਗੱਲ ਦਾ ਨਿਰਣਾ ਭਰੋਸੇ ਯੋਗਤਾ ਸਹਿਤ ਸਾਨੂੰ ਸਮਝਾਇਆ। ਪਾਤਸ਼ਾਹ ਜੀ ਕਹਿਣ ਲੱਗੇ ਕਿ ਹਰੇਕ ਸਿੱਖ ਇਸ ਗੱਲ ਦੇ ਉੱਪਰ ਗੌਰ ਕਰਕੇ ਵੇਖੇ ਕਿ ਉਹ ਕਰਤਾ ਪੁਰਖ ਸਾਡੀ ਬਿਰਥਾ ਨੂੰ ਜਾਣਨ ਵਾਲਾ ਹੈ। ਭਾਵੇਂ ਅਸੀਂ ਮਨ ਅੰਦਰ ਕਿਸੇ ਵੀ ਰੂਪ ਦੇ ਵਿੱਚ ਅਰਦਾਸ ਕਰਦੇ ਹਾਂ, ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਆਗਿਆ ਕੀਚੈ ਅਰਦਾਸ। ਸਾਡੇ ਅਰਦਾਸ ਦੇ ਲਫ਼ਜ਼ ਗੁਰੂ ਅੱਗੇ ਸ਼ਬਦ ਰੂਪ ਵਿੱਚ ਬੋਲਣ ਤੋਂ ਵੀ ਪਹਿਲਾਂ ਸਾਡੇ ਅੰਦਰ ਦੀ ਅਰਦਾਸ ਸੁਣ ਲੈਂਦਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਬਿਰਥਾ ਜਾਣਨ ਹਾਰ, ਸਾਡੇ ਅੰਦਰ ਦੀ ਬਿਰਥਾ, ਸਾਡੇ ਅੰਦਰ ਦੀ ਬੇਨਤੀ ਨੂੰ ਉਹ ਜਾਣਨ ਵਾਲਾ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਅਰਦਾਸ ਸਿੱਖ ਕਰੇ ਕਿ ਕਰੋ ਬੇਨੰਤੀ, ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾੜ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਮਹਾਰਾਜ ਕਹਿਣ ਲੱਗੇ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ, ਸਾਡੇ ਅੰਦਰ ਦੀਆਂ ਬੇਨਤੀਆਂ ਨੂੰ ਉਹ ਜਾਣਨ ਵਾਲਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਮੈਂ ਤਾਣ, ਤਾਣ ਦਾ ਅਰਥ ਹੈ ਤਾਕਤ। ਸਤਿਗੁਰੂ ਕਹਿੰਦੇ ਮੈਂ ਤਾਣ, ਮੇਰੀ ਜਿਹੜੀ ਤਾਕਤ ਹੈ, ਦੀਬਾਣ ਮੇਰਾ ਜਿਹੜਾ ਆਸਰਾ ਹੈ, ਮੈਂ ਤਾਣ ਦੀਬਾਣ, ਤੂੰ ਹੈ ਮੇਰੇ ਸਵਾਮੀ ਕਰਤੇ ਪੁਰਖ, ਤੂੰ ਮੇਰਾ ਤਾਣ ਹੈ, ਤੂੰ ਮੇਰਾ ਆਸਰਾ ਹੈ, ਤੂੰ ਸਵਾਮੀ ਹੈ, ਸਿਰ ਦਾ ਸਾਈ ਹੈ। ਮੈਂ ਤੁਧ ਅੱਗੇ ਅਰਦਾਸ, ਕਹਿੰਦੇ ਨੇ ਮੈਂ ਤੁਹਾਡੇ ਅੱਗੇ ਅਰਦਾਸ ਕਰ ਰਿਹਾ, ਮੈਂ ਹੋਰ ਥਾਉ ਨਾਹੀਂ। ਪਾਤਸ਼ਾਹ ਜੀ ਕਹਿੰਦੇ ਮੇਰੇ ਕੋਲ ਕੋਈ ਹੋਰ ਜਗ੍ਹਾ ਜਾਂ ਹੋਰ ਕੋਈ ਥਾਂ ਨਹੀਂ ਹੈ, ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਮੇਰਾ ਦੁੱਖ ਵੀ ਮੇਰਾ ਸੁੱਖ ਵੀ ਕੇਵਲ ਤੁਹਾਡੇ ਕੋਲ, ਤੁਹਾਡੇ ਤੋਂ ਬਾਹਰ ਕੁਛ ਨਹੀਂ ਹੈ, ਸਾਰਾ ਕੁਝ ਤੁਹਾਡੇ ਅੱਗੇ ਹੈ। ਕਿਉਂਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਵੀ ਨਿਰਣਾ ਕਰਕੇ ਸਮਝਾਇਆ। ਮਹਾਰਾਜ ਕਹਿਣ ਲੱਗੇ ਉਹ ਕਰਤੇ ਪੁਰਖ ਦੇ ਦਰ 'ਤੇ ਕਦੀ ਵੀ ਜ਼ੋਰ ਜਾਂ ਤਾਕਤ ਨਹੀਂ ਚੱਲਦੀ, ਨਾਲ ਖਸਮ ਚੱਲੇ ਅਰਦਾਸ, ਉੱਥੇ ਅਰਦਾਸ ਚੱਲਦੀ ਹੈ। ਅਤੇ ਸਤਿਗੁਰੂ ਕਹਿਣ ਲੱਗੇ ਜਿਹਦੇ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਉਹ ਅੰਦਰ ਦੀ ਬਿਰਥਾ ਨੂੰ ਜਾਣਦਾ, ਸਾਡੇ ਅੰਦਰ ਦੀ ਭਾਵਨਾ ਨੂੰ ਉਹ ਭਲੀ ਭਾਂਤ ਜਾਣਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਵਿੱਚ ਕਹਿੰਦੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਣਤ। ਮਹਾਰਾਜ ਕਹਿਣਗੇ ਉਹ ਭਲੇ ਅਤੇ ਭਾਵੇਂ ਬੁਰੇ ਦੀ ਅੰਦਰਲੀ ਪੀੜ ਨੂੰ ਪਛਾਣ ਲੈਣ ਵਾਲਾ, ਉਹਦੇ ਦਰਦ ਨੂੰ, ਉਹਦੇ ਅੰਦਰ ਦਾ ਦਰਦ ਕੀ ਹੈ। ਗੁਰੂ ਅੱਗੇ ਬੇਨਤੀ ਕਰਨ ਤੋਂ ਪਹਿਲਾਂ ਇੱਥੋਂ ਤੱਕ ਕਿ ਉਹਨੂੰ ਇਹ ਵੀ ਪਤਾ ਹੈ ਕਿ ਸਾਡੇ ਮਨ ਵਿੱਚ ਆਉਣ ਵਾਲਾ ਫੁਰਨਾ ਕੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਦੇ ਵਿੱਚ ਸ਼ਬਦ ਵਰਤਦੇ ਕਹਿੰਦੇ ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ। ਪਾਤਸ਼ਾਹ ਇੱਕ ਗੱਲ ਕਹਿੰਦਿਆਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ। ਮਹਾਰਾਜ ਮੈਂ ਵੀ ਕਹਿੰਦਿਆਂ ਤੇਰਾ ਅੰਤ ਕੋਈ ਨਹੀਂ ਜਾਣਦਾ, ਤੂੰ ਉੱਚਿਆਂ ਤੋਂ ਵੀ ਉੱਚਾ ਹੈ। ਸਗਲ ਸਮੱਗਰੀ ਤੁਮਰੈ ਸੂਤਰਧਾਰੀ, ਸਾਰੀ ਸ੍ਰਿਸ਼ਟੀ ਰੂਪ ਸਮੱਗਰੀ ਤੂੰ ਆਪਣੇ ਸੂਤ ਮਰਿਆਦਾ ਦੇ ਸੂਤ ਵਿੱਚ ਧਾਰਨ ਕੀਤੀ ਹੈ। ਤੁਮ ਤੇ ਹੋਏ ਸੋ ਆਗਿਆਕਾਰੀ, ਕਹਿੰਦੇ ਜਿਹੜਾ ਤੇਰੇ ਤੋਂ ਫਾਇਦਾ ਹੋ ਗਿਆ ਉਹ ਆਗਿਆ ਦੇ ਵਿੱਚ ਹੈ, ਤੇਰੇ ਹੁਕਮ ਤੋਂ ਬਾਹਰ ਨਹੀਂ ਹੈ। ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸੱਚੇ ਪਾਤਸ਼ਾਹ ਮੇਰੀ ਜੀਵਨ ਦੀ ਗਤ ਅਤੇ ਮਿਤ ਨੂੰ ਤੁਸੀਂ ਜਾਣਨ ਵਾਲੇ, ਮੇਰੇ ਕੋਲ ਤਾਂ ਸਮਰੱਥਾ ਨਹੀਂ ਹੈ, ਮੇਰੀ ਸੁਰਤ ਨਹੀਂ ਹੈ ਇੰਨੀ ਵੱਡੀ ਕਿ ਮੈਂ ਕਿੱਥੋਂ ਤੱਕ ਪਹੁੰਚ ਕਰਕੇ ਇਸ ਜੀਵਨ ਦੇ ਵਿੱਚ ਕੁਝ ਪ੍ਰਾਪਤ ਕਰ ਸਕਾਂ।
ਸਤਿਗੁਰੂ ਨੇ ਇਸੇ ਕਰਕੇ ਕਿਹਾ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨਹਾਰ। ਬਿਰਥਾ ਭਾਵ ਸਾਡੀ ਬੇਨਤੀ ਨੂੰ, ਸਾਡੇ ਅੰਦਰ ਦੀ ਅਰਦਾਸ ਨੂੰ, ਬਿਰਥਾ ਦਾ ਅਰਥ ਲੋੜ ਵੀ ਹੈ, ਸਾਡੇ ਅੰਦਰ ਦੀ ਲੋੜ ਨੂੰ ਜਾਣਨ ਵਾਲਾ। ਸੁਰਤ ਕਰਕੇ ਆਪ ਜੀ ਦੇ ਸਨਮੁੱਖ ਇੱਕ ਉਦਾਹਰਣ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂ, ਸਤਿਗੁਰੂ ਕਿਰਪਾ ਕਰਨ ਉਹ ਉਦਾਹਰਣ ਪੂਰਨ ਹੋ ਸਕੇ। ਬਠਿੰਡੇ ਦੀ ਧਰਤੀ ਇਲਾਕਾ ਉਦੋਂ ਪੂਰਾ ਹੋਂਦ ਵਿੱਚ ਨਹੀਂ ਸੀ, ਮਾਲਵੇ ਦਾ ਇਲਾਕਾ ਵੱਜਦਾ ਸੀ। ਇੱਥੇ ਇੱਕ ਬਹੁਤ ਵੱਡਾ ਰਈਸ ਪੁਰਖ ਰਹਿੰਦਾ ਹੈ ਜਿਹਦਾ ਨਾਮ ਇਤਿਹਾਸ ਨੇ ਆਦਮ ਲਿਖਿਆ ਹੈ। ਇੰਨਾ ਕੁ ਜ਼ਿਆਦਾ ਰਈਸ ਕਿ ਪਤਾ ਨਹੀਂ ਕਿੰਨੇ ਪਿੰਡਾਂ ਤੋਂ ਮਾਮਲਾ ਆਉਂਦਾ ਸੀ, ਕਿੰਨੇ ਪਿੰਡਾਂ ਦੇ ਵਿੱਚ ਵਪਾਰ ਚੱਲਦਾ ਸੀ, ਕਾਰੋਬਾਰ ਬਹੁਤ ਵੱਡਾ। ਇੱਕ ਦਿਨ ਕੋਈ ਸਿੱਖ ਇਹਦੇ ਘਰ ਦੇ ਵਿੱਚ ਕਾਰੋਬਾਰ ਦੇ ਸਿਲਸਿਲੇ ਵਿੱਚ ਇਹਦੇ ਘਰ ਚਲਾ ਗਿਆ। ਉਹਨੂੰ ਕਹਿੰਦਾ ਵੀ ਪ੍ਰਸ਼ਾਦੇ ਛਕਣ ਤੋਂ ਬਗੈਰ ਨਹੀਂ ਜਾਣਾ, ਵੀ ਆਪਾਂ ਬਹਿ ਕੇ ਇਕੱਠਾ ਪ੍ਰਸ਼ਾਦਾ ਛਕਦੇ। ਉਹਨੇ ਕਹਿ ਦੀ ਠੀਕ ਹੈ। ਪ੍ਰਸ਼ਾਦਾ ਛਕਦਿਆਂ ਸਿੱਖ ਨੇ ਨੋਟ ਕੀਤਾ ਵੀ ਇੱਕ ਘਰ ਦੇ ਵਿੱਚ ਇੰਨੇ ਪਦਾਰਥ, ਇੰਨੀਆਂ ਕੀਮਤੀ ਵਸਤੂਆਂ ਹੋਣ, ਪਰ ਇੱਕ ਅਗੰਮੀ ਸੁੰਨ ਸੀ, ਕੋਈ ਖੁਸ਼ੀ ਜਾਂ ਖੇੜੇ ਦੀ ਹਲਚਲ ਨਹੀਂ ਸੀ, ਉਹ ਤਰੰਗਾਂ ਹੀ ਨਹੀਂ ਸਨ ਜਿਹੜੀ ਖੁਸ਼ੀ ਪੈਦਾ ਕਰਨ। ਡਰਦੇ ਡਰਦੇ ਨੇ ਕੁਝ ਪੁੱਛਿਆ ਨਾ, ਵੀ ਗੁੱਸਾ ਹੀ ਨਾ ਕਰ ਜਾਣ। ਅਖੀਰ ਜਦੋਂ ਉਹਨੇ ਪ੍ਰਸ਼ਾਦਾ ਛਕਿਆ, ਸਿੱਖ ਦਾ ਮਕਸਦ ਹੀ ਹੈ ਭਾਵੇਂ ਘਰੇ ਪ੍ਰਸ਼ਾਦਾ ਛਕੇ, ਭਾਵੇਂ ਕਿਸੇ ਗੁਰਸਿੱਖ ਦੇ ਘਰ ਜਾ ਕੇ ਛਕੇ, ਅਰਦਾਸ ਜ਼ਰੂਰ ਕਰਦਾ। ਉਹਨੇ ਅਰਦਾਸ ਕੀਤੀ ਅਤੇ ਅਰਦਾਸ ਕਰਨ ਤੋਂ ਬਾਅਦ ਉਹਦੇ ਅੰਦਰ ਹੌਂਸਲਾ ਆਇਆ, ਉਹਨੇ ਪੁੱਛ ਹੀ ਲਿਆ, ਕਹਿਣ ਲੱਗਾ ਵੀ ਭਾਈ ਸਾਹਿਬ ਮੇਰੀ ਇੱਕ ਬੇਨਤੀ ਹੈ ਜੇ ਤੁਸੀਂ ਪ੍ਰਵਾਨ ਕਰੋ। ਉਹਨੇ ਕਿਹਾ ਜੀ ਦੱਸੋ। ਆਖਿਆ ਵੀ ਮੈਨੂੰ ਕੋਈ ਤੁਹਾਡੇ ਜੀਵਨ ਵਿੱਚ ਪਰੇਸ਼ਾਨੀ ਲੱਗਦੀ ਹੈ, ਕਮੀ ਮੈਂ ਵੇਖ ਰਿਹਾ ਵੀ ਕੋਈ ਨਹੀਂ, ਪਰੇਸ਼ਾਨੀ ਲੱਗਦੀ ਹੈ ਕੋਈ? ਉਹ ਕਹਿੰਦਾ ਜੀ ਨਹੀਂ, ਤੁਹਾਨੂੰ ਭੁਲੇਖਾ ਲੱਗਾ ਹੈ, ਵੀ ਕੋਈ ਪਰੇਸ਼ਾਨੀ ਵਾਲੀ ਤਾਂ ਗੱਲ ਹੀ ਨਹੀਂ। ਉਹ ਕਹਿੰਦਾ ਨਹੀਂ, ਜੇ ਤੁਸੀਂ ਪ੍ਰੇਮ ਰੱਖਦੇ ਹੋ ਮੇਰੇ ਨਾਲ ਤਾਂ ਮੈਨੂੰ ਜ਼ਰੂਰ ਦੱਸੋ। ਤੁਹਾਡੇ ਘਰ ਵਿੱਚ ਇੱਕ ਅਗੰਮੀ ਸੁੰਨ ਹੈ, ਪਹਿਲਾਂ ਤਾਂ ਉਹਦੇ ਮਨ ਵਿੱਚ ਆਇਆ ਨਹੀਂ ਵੀ ਇਹ ਪੁੱਛ ਕੀ ਰਹੇ ਆ। ਅਖੀਰ ਫਿਰ ਉਹਨੇ ਜਦੋਂ ਗੱਲ ਸਮਝੀ ਤਾਂ ਆਖਣ ਲੱਗਾ ਵੀ ਕੀ ਦੱਸੀਏ ਭਾਈ ਜੀ, ਦੁਨੀਆ ਦੀ ਹਰੇਕ ਚੀਜ਼ ਘਰ ਦੇ ਵਿੱਚ ਹੈ, ਹਰੇਕ ਪਦਾਰਥ ਘਰ ਵਿੱਚ ਹੈ, ਸਹੂਲਤ ਹੈ, ਪਰ ਘਰ ਵਿੱਚ ਸੰਤਾਨ ਨਹੀਂ। ਉਮਰ ਵੱਡੀ ਹੋ ਗਈ ਹੈ, 50 ਸਾਲਾਂ ਦੇ ਕਰੀਬ ਇਹ ਜੋੜੀ ਢੁੱਕ ਚੁੱਕੀ ਸੀ, 50 ਸਾਲ ਹੋ ਚੁੱਕੇ ਸੀ, ਇਹਨਾਂ ਦੇ ਸਰੀਰ ਬਜ਼ੁਰਗੀ ਵਾਲੇ ਪਾਸੇ ਵੱਧ ਰਿਹਾ। ਕਹਿੰਦੇ ਅਸੀਂ ਤਾਂ ਕੋਈ ਇਹੋ ਜਿਹਾ ਟਿਕਾਣਾ, ਕੋਈ ਇਹੋ ਜਿਹੀ ਥਾਂ ਨਹੀਂ ਛੱਡੀ ਜਿੱਥੇ ਅਸੀਂ ਜਾ ਕੇ ਨੱਕ ਨਾ ਰਗੜਿਆ ਹੋਵੇ। ਪਤਾ ਨਹੀਂ ਕਿੰਨੇ ਨਾਰੀਅਲ ਨਦੀਆਂ ਵਿੱਚ ਵਹਾ ਦਿੱਤੇ, ਕਿੰਨੇ ਕੁਝ ਮੰਦਰਾਂ ਦੇ ਵਿੱਚ ਜਾਏ, ਕਿੰਨੇ ਕੁ ਜ਼ਿਆਦਾ ਜੋਤਿਸ਼ ਵਿੱਦਿਆ ਦੇ ਕੇਂਦਰਾਂ ਵਿੱਚ ਹੋ ਰਹੇ ਹਾਂ, ਪਰ ਬਣਿਆ ਕੱਖ ਨਹੀਂ। ਉਪਾਅ ਬਹੁਤ ਕੀਤੇ। ਹੁਣ ਸਿੱਖ ਦੀ ਭਾਵਨਾ ਸੀ, ਇਹਨੇ ਸਿੱਖ ਨੇ ਸ਼ਬਦ ਵਰਤ ਕੇ ਕਿਹਾ ਵੀ ਤੁਸੀਂ ਸਾਰੀ ਜਗ੍ਹਾ 'ਤੇ ਜਾਇਓ, ਜੇ ਇੱਕ ਕਿਰਪਾ ਕਰੋ, ਜੇ ਮੇਰੀ ਗੱਲ ਮੰਨੋ ਤਾਂ ਮੈਂ ਤੁਹਾਨੂੰ ਇੱਕ ਥਾਂ 'ਤੇ ਲੈ ਕੇ ਚੱਲਾਂਗਾ, ਉੱਥੋਂ ਤੁਸੀਂ ਖਾਲੀ ਨਹੀਂ ਆਉਂਦੇ, ਨਿਰਾਸ਼ ਨਹੀਂ ਹੋ ਕੇ ਆਓ। ਉਹ ਕਹਿੰਦਾ ਵੀ ਰਹਿਣ ਦਿਓ, ਬੜੀਆਂ ਥਾਵਾਂ 'ਤੇ ਇਹੋ ਹੀ ਸਵਾਲ ਸੀ, ਇਹੋ ਹੀ ਜਵਾਬ ਸੀ ਵੀ ਖਾਲੀ ਨਹੀਂ ਆਉਂਦੇ। ਕਹਿੰਦਾ ਨਹੀਂ, ਜਿਹੜੀ ਜਗ੍ਹਾ 'ਤੇ ਮੈਂ ਤੁਹਾਨੂੰ ਲੈ ਕੇ ਚੱਲਾਂਗਾ ਤੁਸੀਂ ਵਾਕਈ ਖਾਲੀ ਨਹੀਂ ਮੁੜਦੇ। ਕਹਿੰਦਾ ਮੈਨੂੰ ਸੋਚਣ ਦਾ ਮੌਕਾ ਦਿਓ। ਉਹਨੇ 2-3 ਦਿਨ ਸੋਚਿਆ, ਅਖੀਰ ਉਹਨੇ ਮਨ ਵਿੱਚ ਗੱਲ ਪ੍ਰਵਾਨ ਕੀਤੀ ਵੀ ਆਪਾਂ ਚੱਲੀਏ। ਉਹਨੇ ਕਿਹਾ ਵੀ ਸੇਵਾ ਕਰਨੀ ਪਏਗੀ, ਉੱਥੇ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਪਏਗਾ। ਉਹਨੇ ਕਿਹਾ ਵੀ ਲੈ ਕੇ ਕਿੱਥੇ ਚੱਲਿਆ? ਉਹਨੇ ਆਖਿਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ, ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਵਿੱਚ। ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਮ ਤਾਂ ਸੁਣਿਆ ਸੀ, ਤੁਰ ਪਏ ਪਤੀ ਅਤੇ ਪਤਨੀ ਦੋਨੇ ਜਾਣੇ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚੇ। ਬੜੀ ਭਾਵਨਾ ਵੀ ਅੱਜ ਹੀ ਅਰਦਾਸ ਕਰਾਂਗੇ ਅਤੇ ਅੱਜ ਹੀ ਸਾਰਾ ਕੁਝ ਹੋ ਜਾਣਾ। ਉਹ ਸਿੱਖ ਬੜੀ ਭਾਵਨਾ ਦੇ ਨਾਲ ਲੈ ਕੇ ਗਿਆ। ਜਦੋਂ ਇਹਨਾਂ ਦੋਨਾਂ ਜਾਣਿਆਂ ਨੇ ਨਮਸਕਾਰ ਕੀਤੀ ਅਤੇ ਬੇਨਤੀ ਨਹੀਂ ਅਜੇ ਕੋਈ ਵੀ ਕੀਤੀ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬੈਠੇ ਆ 68 ਤੀਰਥ ਦੇ ਕਰੀਬ, ਅਤੇ ਮਹਾਰਾਜ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਬੈਠ ਕੇ ਮਹਾਰਾਜ ਕਹਿਣਗੇ ਇੱਥੇ ਕਿਉਂ ਬੈਠੇ ਹੋ? ਜਾਓ ਲੰਗਰ 'ਚ, ਸੇਵਾ ਬਹੁਤ ਹੈ।

ਅਤੇ ਇਹਨੇ ਵੇਖਿਆ ਵੀ ਬਾਲਣ ਦੀ ਕਮੀ ਹੈ। ਇਹਨੇ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਰਹਿੰਦਿਆਂ ਆਸੇ ਪਾਸਿਓਂ ਬਾਲਣ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਇਹਨੇ ਰੋਜ਼ ਇੱਕ ਪੰਡ ਭਰ ਕੇ ਲਿਆਉਣੀ ਸਿਰ 'ਤੇ ਅਤੇ ਸ਼ਾਮ ਤੱਕ ਉਹ ਪੰਡ ਲਿਆ ਕੇ ਗੁਰੂ ਘਰ ਰੱਖਣੀ। ਇੱਕ ਦਿਨ ਨਿਕਲ ਜਾਣਾ, ਅਗਲੇ ਦਿਨ ਫਿਰ ਲੈਣ ਚਲੇ ਜਾਣਾ, ਪੰਡ ਬੰਨ੍ਹ ਕੇ ਲੈ ਆਉਣੀ। ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਇੰਨਾ ਕੁ ਮਨ ਲੱਗ ਗਿਆ, ਪਤਾ ਇੱਕ ਦਿਨ ਅਹਿਸਾਸ ਹੋਇਆ ਵੀ ਬਰਸਾਤ ਦੇ ਦਿਨ ਨੇ, ਵਰਖਾ ਦੀ ਰੁੱਤ ਹੈ, ਅਤੇ ਇੱਦਾਂ ਕਿਉਂ ਨਾ ਕਰੀਏ ਵੀ ਲੱਕੜ ਦਾ ਕੰਮ ਜਿਹੜਾ ਲੱਕੜ ਸੇਵਾ ਵਿੱਚ ਆ ਉਹ ਵਧਾ ਦਈਏ। ਇਹਨੇ ਕੀ ਕੀਤਾ ਵੀ ਥੋੜ੍ਹੀ ਬਹੁਤੀ ਮਾਇਆ ਖਰਚ ਕੀਤੀ, ਆਪਣਾ ਘਰ ਹੀ ਬਣਾ ਲਿਆ ਅੰਮ੍ਰਿਤਸਰ। ਇਹਨੇ ਆਪਣਾ ਘਰ ਭਾਈ ਆਦਮ ਨੇ ਅੰਮ੍ਰਿਤਸਰ ਬਣਾ ਲਿਆ, ਬਠਿੰਡਾ ਛੱਡ ਆਏ ਵੀ ਜਿੰਨਾ ਚਿਰ ਸੇਵਾ ਮਹਾਰਾਜ ਬਖਸ਼ਿਸ਼ ਕਰਨਗੇ। ਇਹਨਾਂ ਬਹੁਤ ਸੋਹਣਾ ਘਰ ਇੱਥੇ ਹੀ ਬਣਾ ਲਿਆ ਅੰਮ੍ਰਿਤਸਰ ਦੀ ਧਰਤੀ 'ਤੇ, ਬਹੁਤ ਸੋਹਣੇ ਬੂਹੇ ਬਾਰੀਆਂ ਲਾ ਕੇ ਬਹੁਤ ਸੋਹਣਾ ਘਰ, ਅਤੇ ਇੱਕ ਵੱਡਾ ਕਮਰਾ ਤਿਆਰ ਕੀਤਾ ਜਿਹਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਸੀ ਉਹ ਲੱਕੜ ਦਾ ਪ੍ਰਬੰਧ ਕਰ ਲਿਆ। ਉਹ ਕਿਵੇਂ ਹੁਣ ਇੱਕ ਦੀ ਜਗ੍ਹਾ 'ਤੇ ਦੋ ਪੰਡਾਂ ਲਿਆਉਣ ਲੱਗ ਪਏ, ਸਵੇਰੇ ਜਾਂਦੇ ਦੁਪਹਿਰੇ ਮੁੜ ਆਉਂਦੇ, ਉਹ ਲੰਗਰ ਦੇ ਵਿੱਚ ਲੱਕੜ ਰੱਖ ਆਉਂਦੇ, ਜਿਹੜੀ ਦੁਪਹਿਰੋਂ ਸ਼ਾਮ ਨੂੰ ਲੈ ਕੇ ਆਉਂਦੇ ਉਹ ਲੱਕੜ ਘਰ ਰੱਖ ਲੈਂਦੇ ਵੀ ਜਦੋਂ ਵਰਖਾ ਦੀ ਰੁੱਤ ਆਉਂਦੀ ਕਈ ਕਈ ਦਿਨ ਲੱਕੜ ਸੁੱਕਦੀ ਨਹੀਂ ਅਤੇ ਇਸ ਘਰ ਵਿੱਚੋਂ ਵਰਤ ਲਿਆ ਕਰਾਂਗੇ। ਸਮਾਂ ਲੰਘਿਆ, 6 ਮਹੀਨੇ ਹੋ ਗਏ, ਹੁਣ ਆਪਣੀ ਬੇਨਤੀ ਜਿਹੜੀ ਸੀ ਉਹ ਭੁੱਲੀ ਗਏ ਵੀ ਅਸੀਂ ਇੱਥੇ ਲੈਣ ਕੀ ਆਏ ਸੀ, ਵੀ ਸੰਤਾਨ ਦੀ ਦਾਤ ਲੈਣ ਆਏ ਸੀ, ਬੇਨਤੀ ਨਹੀਂ ਕੀਤੀ ਸਤਿਗੁਰੂ ਨੂੰ। ਇਹਨਾਂ ਸੇਵਾ ਵਿੱਚ ਮਨ ਲੱਗ ਗਿਆ ਵੀ ਹੁਣ ਪਰਵਾਹ ਹੀ ਨਹੀਂ, ਵੀ ਨਾ ਮਿਲੇ ਨਾ ਮਿਲੇ ਕੋਈ ਗੱਲ, ਪਰ ਸੇਵਾ ਵਿੱਚ ਆਨੰਦ ਆ ਗਿਆ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਇੱਕ ਦਿਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਗੋਇੰਦਵਾਲ ਦੀ ਧਰਤੀ ਤੋਂ ਸੰਗਤ ਦੇ ਨਾਲ ਅੰਮ੍ਰਿਤਸਰ ਨੂੰ ਪਰਤ ਰਹੇ ਸੀ। ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਅੰਮ੍ਰਿਤਸਰ ਨੂੰ ਆ ਰਹੇ ਅਤੇ ਰਸਤੇ ਦੇ ਵਿੱਚ ਇੰਨਾ ਕੁ ਮੀਂਹ ਪਿਆ, ਸਿਆਲ ਪੋਹ ਦਾ ਮਹੀਨਾ ਸੀ, ਇੰਨਾ ਮੀਂਹ ਪਿਆ ਕਈ ਦਿਨ ਲਗਾਤਾਰ ਜਿਹੜਾ ਸੀ ਉਹ ਵਰਖਾ ਹੋ ਹੀ ਜਾ ਰਹੀ ਸੀ। ਉਸ ਦਿਨ ਇੰਨੀ ਕੁ ਵਰਖਾ ਪਈ, ਲੰਗਰ ਦੇ ਵਿੱਚ ਲੱਕੜਾਂ ਵੀ ਬਲ ਰਹੀਆਂ ਸੀ, ਉਹ ਵੀ ਘਰ ਵਿੱਚੋਂ ਲਿਆ ਕੇ ਲੱਕੜਾਂ ਲੰਗਰ ਵਿੱਚ ਵੀ ਪੂਰੀਆਂ ਆ ਗਈਆਂ, ਅਤੇ ਇੱਧਰ ਇੰਨੇ ਚਿਰ ਨੂੰ ਸੰਗਤ ਜਿਹੜੀ ਸੀ ਉਹ ਸਾਰਾ ਰਾਹ ਮੀਂਹ ਪੈਂਦਾ ਰਿਹਾ ਸਿਰ 'ਤੇ, ਅਤੇ ਸ਼ਬਦ ਕੀਰਤਨ ਕਰਦਿਆਂ ਸੰਗਤ ਜਦੋਂ ਅੰਮ੍ਰਿਤਸਰ ਦੀ ਧਰਤੀ 'ਤੇ ਰਾਤ ਨੂੰ ਪਹੁੰਚੀ ਅਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਵੇਖਿਆ ਬਜ਼ੁਰਗ ਬੱਚੇ ਬਹੁਤ ਜ਼ਿਆਦਾ ਹਾਲਤ ਜਿਹੜੀ ਸੀ ਉਹ ਠਰ ਜਾਣ ਕਰਕੇ ਖਰਾਬ ਹੋ ਚੁੱਕੀ ਸੀ। ਮਹਾਰਾਜ ਨੇ ਜਾਂਦੇ ਜਾਂਦੇ ਬਚਨ ਕਿਹਾ, ਕਹਿਣ ਲੱਗੇ ਜੇ ਕੋਈ ਸਿੱਖ ਇਹਨਾਂ ਦੀ ਸੇਵਾ ਕਰਦਾ ਹੈ ਅਤੇ ਜੋ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਮੰਗੇਗਾ ਦੇ ਦਿਆਂਗੇ। ਇੰਨੀ ਲੱਕੜ ਆਉਣੀ ਕਿੱਥੋਂ ਸੀ, ਅੰਗੀਠੇ ਬਾਲਣੇ ਪੈਣੇ ਸੀ, ਕੱਪੜੇ ਸੁਕਾਉਣੇ, ਪਾਣੀ ਗਰਮ ਕਰਕੇ ਦੇਣਾ, ਲੱਕੜ ਇੰਨੀ ਕਿੱਥੋਂ ਆਉਣੀ ਸੀ। ਇੱਧਰ ਪਤੀ ਅਤੇ ਪਤਨੀ ਦੋਵਾਂ ਜਾਣਿਆਂ ਨੂੰ ਪਤਾ ਲੱਗ ਗਿਆ ਵੀ ਸਤਿਗੁਰੂ ਨੇ ਬਚਨ ਕੀਤਾ ਹੈ, ਇਹਨਾਂ ਨੇ ਮੁੱਖ 'ਤੇ ਕੱਪੜੇ ਬੰਨ੍ਹ ਲਏ, ਮੂੰਹ ਢੱਕ ਲਏ, ਮੂੰਹ ਢੱਕ ਕੇ ਅਤੇ ਇਹਨਾਂ ਨੇ ਸੇਵਾ ਕਰਨੀ ਸ਼ੁਰੂ ਕੀਤੀ। ਇਕੱਲੇ ਇਕੱਲੇ ਤੰਬੂ ਵਿੱਚ ਜਾ ਕੇ ਲੱਕੜਾਂ ਦੀ ਅੰਗੀਠੀ ਤਿਆਰ ਕਰਕੇ ਬਾਲਣੀ ਸ਼ੁਰੂ ਕਰ ਦਿੱਤੀ, ਵੱਡੀਆਂ ਲੱਕੜਾਂ ਇੱਕ ਪਾਸੇ ਲਾ ਕੇ ਅੱਗ ਲਾ ਦਿੱਤੀ ਵੀ ਕੱਪੜੇ ਸੁਕਾ ਲੈਣਗੇ, ਬੱਚੇ ਜਿਹੜੇ ਨੇ ਉਹਨਾਂ ਨੂੰ ਨਿੱਘ ਆਏਗਾ, ਕਿਸੇ ਪਾਸੇ ਦੁੱਧ ਗਰਮ ਕਰਕੇ ਦੇਣਾ ਸ਼ੁਰੂ ਕੀਤਾ। ਅੰਗੀਠੀਆਂ ਬਾਲਦਿਆਂ ਬਾਲਦਿਆਂ ਘਰ ਦੀ ਲੱਕੜ ਵੀ ਆ ਗਈ, ਲੰਗਰ ਵਿੱਚ ਜਿੰਨੀ ਲੱਕੜ ਸੀ ਉਹ ਵੀ ਜਲਦੀ ਬਲ ਗਈ। ਅਜੇ ਕਈ ਤੰਬੂ ਰਹਿੰਦੇ ਸੀ ਜਿਨ੍ਹਾਂ ਵਿੱਚ ਸੰਗਤ ਤੱਕ ਅੱਗ ਨਹੀਂ ਪਹੁੰਚੀ। ਭਾਈ ਆਦਮ ਨੇ ਸਾਰੇ ਪਾਸੇ ਯਤਨ ਕੀਤਾ ਵੀ ਅੱਗ ਲੱਭ ਜਾਏ ਕਿਸੇ ਪਾਸਿਓਂ, ਵੀ ਪ੍ਰਬੰਧ ਲੱਕੜ ਜਿਹੜੀ ਹੈ ਉਹਦਾ ਪ੍ਰਬੰਧ ਹੋ ਜਾਏ। ਜਦੋਂ ਲੱਕੜ ਦਾ ਪ੍ਰਬੰਧ ਨਾ ਹੋ ਸਕਿਆ, ਜਿਹੜਾ ਕੁਝ ਮਹੀਨੇ ਪਹਿਲਾਂ ਘਰ ਬਣਾਇਆ ਸੀ ਬੜਾ ਸੋਹਣਾ, ਦੀਆਂ ਬੂਹੇ ਬਾਰੀਆਂ ਅਤੇ ਜਗਾਠਾਂ ਪੁੱਟਣੀਆਂ ਸ਼ੁਰੂ ਕਰ ਦਿੱਤੀ, ਘਰ ਦੇ ਦਰਵਾਜ਼ੇ ਖਿੱਚ ਲਿਆਂਦੇ, ਘਰ ਦੀਆਂ ਇੱਥੋਂ ਤੱਕ ਵੱਡੀਆਂ ਸਤੀਰੀਆਂ ਖਿੱਚ ਲਿਆਂਦੀਆਂ, ਜਿੰਨੇ ਘਰ ਦੇ ਵਿੱਚ ਦਰਵਾਜ਼ੇ ਚਗਾਠਾਂ ਸਮੇਤ ਜਿਹੜਾ ਸੀ ਉਹ ਲੈ ਕੇ ਗੁਰੂ ਘਰ ਆ ਗਏ। ਜਿਉਂ ਜਿਉਂ ਚਗਾਠਾਂ ਖਿੱਚੀਆਂ ਤਿਉਂ ਤਿਉਂ ਘਰ ਢੱਠਦਾ ਗਿਆ, ਆਪਣਾ ਘਰ ਢਾਲਿਆ ਅਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੀ ਸੰਗਤ ਦੀ ਸੇਵਾ ਕਰਨ ਵਾਸਤੇ ਭਾਈ ਆਦਮ ਤਤਪਰ ਹੋਇਆ। ਸਾਰੀ ਰਾਤ ਸੇਵਾ ਕਰਦਿਆਂ ਲੰਘ ਗਈ, ਅੰਮ੍ਰਿਤ ਵੇਲੇ ਸਤਿਗੁਰੂ ਦੇ ਦਰ ਧੋ ਕੇ ਅਤੇ ਘਰ ਨੂੰ ਚਲੇ ਗਏ। ਜਦੋਂ ਮਹਾਰਾਜ ਨੇ ਵਸਤਰ ਬਦਲੇ ਅਤੇ ਆਣ ਕੇ ਵੇਖਿਆ ਸੀ ਅੰਗੀਠੀਆਂ ਬਣ ਰਹੀਆਂ, ਮਹਾਰਾਜ ਜੀ ਕਹਿੰਦੇ ਵੀ ਕੌਣ ਸੇਵਾ ਕਰ ਗਿਆ? ਕਹਿੰਦੇ ਮਹਾਰਾਜ ਪਤਾ ਨਹੀਂ ਲੱਗਾ ਕੌਣ। ਇੱਕ ਪਤੀ ਬ੍ਰਤਾ ਪਰਿਵਾਰ ਸੀ, ਪਤੀ ਅਤੇ ਪਤਨੀ ਸਨ ਦੋਵੇਂ, ਮਹਾਰਾਜ ਮੂੰਹ ਬੰਨਿਆ, ਪਤਾ ਕੋਈ ਨਹੀਂ ਕੌਣ ਨੇ ਕਿਵੇਂ ਸੇਵਾ ਕਰ ਗਏ। ਸਤਿਗੁਰੂ ਜੀ ਕਹਿਣ ਲੱਗੇ ਪਤਾ ਕਰੋ ਅਤੇ ਸਵੇਰੇ ਦੀਵਾਨ ਵਿੱਚ ਸੱਦੋ। ਇੱਕ ਸਿੱਖ ਨੇ ਪਛਾਣ ਲਿਆ, ਸਵੇਰੇ ਗੁਰੂ ਰਾਮਦਾਸ ਸਾਹਿਬ ਜੀ ਬੈਠੇ, ਮਹਾਰਾਜ ਜੀ ਕਹਿਣ ਲੱਗੇ ਵੀ ਕੌਣ ਸੀ ਰਾਤੀ? ਅਤੇ ਸਿੱਖ ਨੇ ਕਿਹਾ ਮਹਾਰਾਜ ਜੀ ਗੁਸਤਾਖੀ ਮਾਫ਼,

ਉਹ ਗੁਪਤ ਸਨ ਸਿੱਖ। ਜੇ ਤੁਸੀਂ ਕਿਰਪਾ ਕਰੋ ਤਾਂ ਮੈਂ ਦੱਸ ਦਿਆਂ, ਮਹਾਰਾਜ ਉਹ ਭਾਈ ਆਦਮ ਅਤੇ ਉਹਦੀ ਪਤਨੀ ਹੈ, ਉਹਨੇ ਆਪਣਾ ਘਰ ਵੀ ਢਾ ਲਿਆ ਹੈ। ਸਤਿਗੁਰੂ ਕਹਿਣ ਲੱਗੇ ਉਹਨਾਂ ਨੂੰ ਸੱਦੋ, ਅੱਜ ਉਹਨਾਂ ਦੀ ਝੋਲੀ ਭਰਾਂਗੇ। ਮੰਗਿਆ ਨਹੀਂ ਅਜੇ ਉਹਨਾਂ ਨੇ, ਜੀ ਕੀ ਬਿਰਥਾ ਹੋਏ ਸੋ ਗੁਰ ਪਿਆ ਅਰਦਾਸ ਕਰ, ਅਜੇ ਦਾਤ ਨਹੀਂ ਮੰਗੀ। ਸਤਿਗੁਰੂ ਸਾਹਿਬ ਜੀ ਨੇ ਸੁਨੇਹਾ ਭੇਜਿਆ, ਭਾਈ ਆਦਮ ਦੇ ਘਰ ਸੁਨੇਹਾ ਗਿਆ। ਭਾਈ ਆਦਮ ਦੌੜੇ ਹੋਏ ਆਏ ਗੁਰੂ ਰਾਮਦਾਸ ਸਾਹਿਬ ਜੀ, ਕਹਿਣਗੇ ਭਾਈ ਆਦਮ ਸੇਵਾ ਤੂੰ ਕੀਤੀ? ਆਖਿਆ ਨਹੀਂ ਮਹਾਰਾਜ, ਮੇਰੇ ਕੋਲ ਕਿੱਥੇ ਸਮਰੱਥਾ, ਤੁਸੀਂ ਕਰਾ ਲਈ ਅਤੇ ਮੈਂ ਕਰ ਲਈ। ਮਹਾਰਾਜ ਕਹਿਣਗੇ ਮੈਂ ਸੁਣਿਆ ਤੇਰਾ ਘਰ ਵੀ ਢੱਟ ਗਿਆ, ਤੂੰ ਬੂਹੇ ਬਾਰੀਆਂ ਵੀ ਅੱਗ ਬਾਲ ਕੇ ਸੰਗਤ ਨੂੰ ਸੁਕਾ ਦਿੱਤੇ। ਮਹਾਰਾਜ ਮੇਰਾ ਕਿਹੜਾ ਘਰ ਹੈ, ਉਹ ਤੁਹਾਡਾ ਸੀ, ਤੁਸੀਂ ਲੈ ਲਿਆ। ਜਿਹੜੀ ਚੀਜ਼ ਸੰਗਤ ਦੇ ਕੰਮ ਆ ਜਾਏ ਮਹਾਰਾਜ, ਉਹ ਸਫਲ ਹੈ। ਮੇਰਾ ਘਰ ਸਫਲ ਹੋ ਗਿਆ, ਮੇਰੀਆਂ ਬੂਹੇ ਬਾਰੀਆਂ ਸਫਲ ਹੋ ਗਏ। ਸਤਿਗੁਰੂ ਕਹਿਣ ਲੱਗੇ ਮੰਗ ਭਾਈ ਆਦਮ, ਕੀ ਚਾਹੀਦਾ? ਹੁਣ ਉਮਰ ਬਜ਼ੁਰਗੀ ਦੀ ਹੋ ਗਈ ਸੀ, ਸੰਗਤ ਦੇ ਸਾਹਮਣੇ ਕਿਹਾ ਵੀ ਪੁੱਤਰ ਜਾਂ ਧੀ ਦੀ ਦਾਤ ਮੰਗਾਂਗਾ ਅਤੇ ਲੋਕ ਮੈਨੂੰ ਇੱਥੇ ਕਿਸੇ ਨਾ ਕਿਸੇ ਪ੍ਰਕਾਰ ਟੀਚਰ ਕਰਨਗੇ, ਕੀ ਕਰਾਂ? ਲੋਕ ਮੈਨੂੰ ਟੀਚਰ ਕਰਨਗੇ ਕਿ ਬਜ਼ੁਰਗੇ ਬਾਰੇ ਆਣ ਕੇ ਪੁੱਤਰ ਜਾਂ ਧੀ ਦੀ ਦਾਤ ਮੰਗਣ ਲੱਗ ਪਿਆ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਬੈਠੇ, ਮਹਾਰਾਜ ਕਹਿਣ ਲੱਗੇ ਦੱਸ ਭਾਈ ਆਦਮ ਕੀ ਚਾਹੀਦਾ ਹੈ, ਦੇ ਦਈਏ। ਹੱਥ ਜੋੜ ਕੇ ਕਹਿੰਦਾ ਮਹਾਰਾਜ ਸਿੱਖੀ 'ਚ ਪਰਪੱਕਤਾ ਦੇ ਦਿਓ, ਇਹੀ ਦਾਤ ਚਾਹੀਦੀ। ਮਹਾਰਾਜ ਕਹਿਣ ਲੱਗੇ ਉਹ ਤਾਂ ਪਹਿਲਾਂ ਹੀ ਦੇ ਦਿੱਤੀ ਹੈ, ਆ ਸਿੱਖੀ ਹੈ, ਆਪਣਾ ਘਰ ਢਾ ਕੇ ਤੂੰ ਸੰਗਤ ਨੂੰ ਅੱਗ ਸੁਕਾ ਦਿੱਤੀ। ਕਹਿੰਦਾ ਮਹਾਰਾਜ ਸਿੱਖੀ ਦੇ ਦਿਓ। ਸਤਿਗੁਰੂ ਕਹਿਣ ਲੱਗੇ ਜੋ ਲੈਣ ਆਇਆ ਸੀ ਮੰਗ। ਕਹਿੰਦਾ ਨਹੀਂ ਮਹਾਰਾਜ, ਗੁਰਸਿੱਖੀ ਦੇ ਦਿਓ। ਮਹਾਰਾਜ ਕਹਿੰਦੇ ਚੱਲ ਕੱਲ੍ਹ ਨੂੰ ਫਿਰ ਆਇਓ। ਕੱਲ੍ਹ ਨੂੰ ਫਿਰ ਭਾਈ ਆਦਮ ਆਇਆ, ਫਿਰ ਕੁਝ ਨਾ ਮੰਗਿਆ ਗਿਆ। ਤੀਸਰੇ ਦਿਨ ਫਿਰ ਜਦੋਂ ਸਤਿਗੁਰੂ ਸਾਹਿਬ ਜੀ ਨੇ ਫਿਰ ਸੱਦਿਆ ਅਤੇ ਸਿੱਖ ਘਰ ਜਾ ਕੇ ਕਹਿੰਦਾ ਉਹ ਭਾਈ ਆਦਮ, ਹੁਣ ਗੁਰੂ ਨੇ ਤੇਰੇ ਉੱਪਰ ਬਖਸ਼ਿਸ਼ ਕੀਤੀ, ਤੂੰ ਮੰਗਦਾ ਕਿਉਂ ਨਹੀਂ? ਪਤਨੀ ਕਹਿਣ ਲੱਗੀ ਮੈਨੂੰ ਗੱਲ ਦੱਸੋ ਸਾਰੀ ਕੀ ਹੈ। ਆਖਿਆ ਸਤਿਗੁਰੂ ਨੇ ਤੁਹਾਡੀ ਸੇਵਾ ਪ੍ਰਵਾਨ ਕੀਤੀ ਅਤੇ ਮਹਾਰਾਜ ਜੀ ਕਹਿੰਦੇ ਜੋ ਚਾਹੀਦਾ ਲੈ ਲਓ, ਪਰ ਭਾਈ ਆਦਮ ਦੋ ਦਿਨਾਂ ਤੋਂ ਕੁਝ ਨਹੀਂ ਮੰਗਦਾ ਪਿਆ। ਪਤਨੀ ਨਾਲ ਚਲੇ ਗਈ। ਗੁਰੂ ਰਾਮਦਾਸ ਸਾਹਿਬ ਜੀ ਨੇ ਸੰਗਤ 'ਚ ਉਠਾ ਕੇ ਕਿਹਾ ਭਾਈ ਆਦਮ ਦੱਸ ਅੱਜ ਕੀ ਚਾਹੀਦਾ ਹੈ? ਅਤੇ ਜਦੋਂ ਪਤੀ ਨੇ ਕਿਹਾ ਸੱਚੇ ਪਾਤਸ਼ਾਹ ਗੁਰਸਿੱਖੀ ਵਿੱਚ ਪਰਪੱਕਤਾ ਦੇ ਦਿਓ, ਮਹਾਰਾਜ ਕਹਿ ਲੱਗੇ ਇਹ ਤਾਂ ਨਹੀਂ ਸੀ ਲੈਣ ਆਇਆ, ਜੋ ਲੈਣ ਆਇਆ ਸੀ ਮੰਗ। ਪਤਨੀ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਬਜ਼ੁਰਗ ਹੋ ਗਏ ਆ, ਲੋਕ ਸ਼ਰਮਿੰਦਿਆਂ ਕਰਨਗੇ। ਦਾਤਾਰ ਦਿੱਤਾ ਸਾਰਾ ਕੁਝ ਰੱਬ ਦਾ, ਪਰ ਘਰ ਵਿੱਚ ਸੰਤਾਨ ਦਾ ਸੁੱਖ ਨਹੀਂ, ਘਰ ਵਿੱਚ ਸੰਤਾਨ ਨਹੀਂ, ਤੁਸੀਂ ਕਿਰਪਾ ਕਰੋ, ਸੰਤਾਨ ਦੀ ਦਾਤ ਝੋਲੀ ਵਿੱਚ ਪਾ ਦਿਓ। ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ। ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਇੱਕ ਘੜੀ ਨੇਤਰ ਬੰਦ ਕੀਤੇ ਲਗਾਤਾਰ 24 ਮਿੰਟ ਲਗਾਤਾਰ, ਇਤਿਹਾਸ ਕਹਿੰਦਾ ਨੇਤਰ ਬੰਦ ਹੋਏ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਕ ਸ਼ਬਦ ਆਖਿਆ, ਕਹਿਣ ਲੱਗੇ ਭਾਈ ਆਦਮ ਤੇਰੀ ਸੇਵਾ ਪ੍ਰਵਾਨ, ਪਰ ਸੱਚ ਜਾਣੀ ਤੇਰੇ ਘਰ ਵਿੱਚ ਸੰਤਾਨ ਦਾ ਸੁੱਖ ਨਹੀਂ। ਮਹਾਰਾਜ ਪਰਖ ਕਰਦੇ ਆ ਨਾ, ਫਿਰ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਮੈਨੂੰ ਸਿੱਖੀ ਦੇ ਦਿਓ। ਮਹਾਰਾਜ ਕਹਿਣ ਲੱਗੇ ਸਿੱਖੀ ਤਾਂ ਤੇਰੇ ਕੋਲ ਹੈ, ਪਰ ਤੂੰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਇਆ ਹੈ, ਤੈਨੂੰ ਖਾਲੀ ਨਹੀਂ ਮੋੜਨਾ। ਭਾਈ ਆਦਮ ਲੈ, ਸਾਡੇ ਘਰ ਵਿੱਚ 4 ਪੁੱਤਰ ਹੋਣੇ ਸਨ, 3 ਪੁੱਤਰ ਪ੍ਰਗਟ ਹੋ ਗਏ, 4ਥਾ ਪੁੱਤਰ ਅਸੀਂ ਤੇਰੀ ਝੋਲੀ ਵਿੱਚ ਪਾਇਆ, 1 ਸਾਲ ਬਾਅਦ ਤੇਰੇ ਘਰ ਵਿੱਚ ਪੁੱਤਰ ਹੋਏਗਾ, ਨਾਮ ਭਗਤੂ ਰੱਖ ਦੀ, ਉਹ ਜਨਮ ਤੋਂ ਕਰਾਮਾਤੀ ਅਤੇ ਸਿੱਖੀ ਦਾ ਪ੍ਰਚਾਰਕ ਬਣੇਗਾ। ਜਦੋਂ ਇਹ ਸ਼ਬਦ ਵਰਤੇ ਸਤਿਗੁਰੂ ਨੇ, ਕਹਿਣ ਲੱਗੇ ਜਾ ਚਲਾ ਜਾ, 1 ਸਾਲ ਬਾਅਦ ਇੱਥੇ ਆਈ, ਤੇਰੇ ਘਰ ਵਿੱਚ ਸੰਤਾਨ ਹੋਏਗੀ, ਨਾਮ ਭਗਤੂ ਰੱਖ ਦਈ। ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ, ਭਾਈ ਆਦਮ ਨੂੰ ਆਪਣੇ ਇਲਾਕੇ ਵਿੱਚ ਬਠਿੰਡੇ ਭੇਜ ਦਿੱਤਾ, ਪ੍ਰਚਾਰ ਕਰਨ ਲੱਗ ਪਿਆ। ਭਾਈ ਆਦਮ ਪ੍ਰਚਾਰ ਕਰਦਿਆਂ ਕਰਦਿਆਂ ਏਡੀ ਕੋ ਮਿਹਰਾਮਤ ਹੋਈ, ਘਰ ਵਿੱਚ ਸੰਤਾਨ ਹੋਈ, ਨਾਮ ਰੱਖਿਆ ਭਾਈ ਭਗਤੂ। ਉਹ ਜਨਮ ਤੋਂ ਕਰਾਮਾਤੀ, ਉਹੀ ਭਾਈ ਭਗਤੂ ਦੀ ਦਾਤ ਜਦੋਂ ਪਰਿਵਾਰ ਆਸੇ ਪਾਸੇ ਦੇ ਲੋਕ ਕਹਿਣ ਲੱਗੇ ਭਾਈ ਭਗਤੂ ਕਿੱਥੋਂ ਉਪਾਅ ਕਰਵਾ ਕੇ ਆਇਆ ਦੁਨੀਆਂ ਵਿੱਚ, ਤੂੰ ਤਾਂ ਕੋਈ ਥਾਂ ਨਹੀਂ ਛੱਡੀ ਅਤੇ ਤੇਰੀ ਝੋਲੀ ਨਹੀਂ ਭਰੀ। ਉਹਨੇ ਕਿਹਾ ਜਿੱਥੋਂ ਕਿਸੇ ਦੀ ਨਹੀਂ ਭਰਦੀ ਉੱਥੇ ਗੁਰੂ ਰਾਮਦਾਸ ਸਾਹਿਬ ਝੋਲੀਆਂ ਭਰ ਦਿੰਦੇ, ਜਿੱਥੇ ਕਿਸੇ ਦੀ ਝੋਲੀ ਨਹੀਂ ਭਰਦੀ ਉੱਥੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਸਰ ਅਭਰਿਆਂ ਨੂੰ ਭਰ ਦੇਣ ਵਾਲਾ ਹੈ। ਗੁਰੂ ਰਾਮਦਾਸ ਸਰ ਅਭਰ ਭਰੇ, ਜਿਹੜਾ ਨਾ ਭਰਿਆ ਜਾਏ ਉਹਨੂੰ ਭਰ ਦੇਣ ਵਾਲਾ ਹੈ, ਖਾਲੀਆਂ ਨੂੰ ਵੀ ਭਰ ਦਿੰਦਾ ਹੈ। ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ,
ਉਸ ਵੇਲੇ ਭਾਈ ਭਗਤੂ ਬਠਿੰਡੇ ਦਾ ਮਾਲਕ ਬਣਿਆ ਅਤੇ ਬਠਿੰਡੇ ਦੀ ਧਰਤੀ ਦੇ ਉੱਪਰ ਸਾਰਾ ਰਾਜ ਭਾਈ ਭਗਤੂ ਨੇ ਕੀਤਾ। ਭਾਈ ਭਗਤੂ ਦੇ ਘਰ ਵਿੱਚ ਦੋ ਪੁੱਤਰ ਹੋਏ ਔਰ ਦੋਨਾਂ ਪੁੱਤਰਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਭਾਈ ਭਗਤੂ ਨੇ ਗੁਰੂ ਰਾਮਦਾਸ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਿਰਾਏ ਸਾਹਿਬ ਤੱਕ ਗੁਰਸਿੱਖੀ ਦਾ ਪ੍ਰਚਾਰ ਕੀਤਾ ਅਤੇ ਜਿੱਦਣ ਭਾਈ ਭਗਤੂ ਨੇ ਚਲਾਣਾ ਕੀਤਾ ਸੀ ਉਦਣ ਗੁਰੂ ਹਰਿਰਾਏ ਸਾਹਿਬ ਜੀ ਦੀ ਗੋਦ ਮਿਲੀ ਸੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ। ਇੱਥੇ ਫਿਰ ਆਪਾਂ ਕਿਉਂ ਨਹੀਂ ਕਹੀਏ ਕਿ ਗੁਰ ਰਾਮਦਾਸ ਸਰ ਭਰ ਭਰੇ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਤੇਰਾ ਦਰ ਸਮਰੱਥਾ ਵਾਲਾ ਹੈ, ਉਹ ਇਹ ਅਭਰਿਆਂ ਨੂੰ ਵੀ ਭਰ ਦਿੰਦਾ, ਕਿਉਂਕਿ ਇਹ ਬਖਸ਼ਿਸ਼ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤੀ ਸੀ। ਗੁਰੂ ਅਮਰਦਾਸ ਸਾਹਿਬ ਜੀ ਨੇ ਜਿੱਦਣ ਆਪਣੇ ਸਤਿਕਾਰਯੋਗ ਪਤਨੀ ਨੂੰ ਕਿਹਾ ਸੀ ਵੀ ਆਪਣੀ ਬੱਚੀ ਵਾਸਤੇ ਤੁਸੀਂ ਵਰ ਦੀ ਗੱਲ ਕਰਦੇ ਸੀ, ਕਿੱਦਾਂ ਦਾ ਵਰ ਚਾਹੀਦਾ, ਉਹਨਾਂ ਕਿਹਾ ਜੇਠੇ ਵਰਗਾ, ਰਾਮਦਾਸ ਵਰਗਾ, ਅਤੇ ਮਹਾਰਾਜ ਨੇ ਇੱਕ ਰੁਪਈਆ ਹੱਥ 'ਤੇ ਧਰ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਹੀ ਆਪਣੇ ਘਰ ਦਾ ਜਵਾਈ ਚੁਣ ਲਿਆ ਸੀ। ਤਾਂ ਅੱਗੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਮਹਿਲ ਇੱਕੋ ਸ਼ਬਦ ਕਹਿ ਕੇ ਬਾਰ ਬਾਰ ਸਤਿਗੁਰੂ ਨੂੰ ਪੁੱਛ ਰਹੇ ਸੀ, ਮਹਾਰਾਜ ਚੰਗੀ ਕੁੱਲ ਵੇਖ ਲਈ ਜਾਂਦੀ ਹੈ, ਕਾਰੋਬਾਰ ਵੇਖਿਆ ਜਾਂਦਾ ਹੈ, ਚੰਗਾ ਘਰ ਵੇਖਿਆ ਜਾਂਦਾ ਹੈ, ਸਤਿਗੁਰੂ ਤੁਸੀਂ ਕੱਖ ਨਹੀਂ ਵੇਖਿਆ ਆਪਣੀ ਧੀ ਵਾਸਤੇ, ਨਾ ਜੇਠੇ ਕੋਲ ਘਰ, ਨਾ ਸ੍ਰੇਸ਼ਟ ਕੁੱਲ ਅਤੇ ਨਾ ਕਾਰੋਬਾਰ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ, ਭੋਲੀਏ ਜਿਹੜੀ ਕੁੱਲ ਦੀ ਗੱਲ ਕਰਦੀ, ਆਉਣ ਵਾਲਾ ਸਮਾਂ ਇਹੀ ਕੁੱਲ ਵਸ਼ ਦੀ ਸ਼ਗਨ ਅਰਪਾਰ ਅਨੂਪ ਰਾਮਦਾਸ ਪੁਰ ਦੀ ਦਾਤ ਮਿਲੇਗੀ। ਔਰ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਚੰਗੀ ਕੁੱਲ, ਕਹਿੰਦੇ ਲੋਕ ਕਿਆ ਕਰਨਗੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਅਤੇ ਤੁਸੀਂ ਕਹਿੰਦੇ ਹੋ ਵੀ ਕਾਰੋਬਾਰ ਜਿਹਨੂੰ ਕਿਤੋਂ ਕੱਖ ਨਹੀਂ ਮਿਲਦਾ ਹੋਏਗਾ, ਉਹ ਇਹਦੇ ਦਰ 'ਤੇ ਜਾ ਕੇ ਮੱਥਾ ਟੇਕੇਗਾ, ਜੀਵਨ ਵਿੱਚ ਲਹਿਰਾਂ ਬਹਿਰਾਂ ਹੋ ਜਾਣਗੀਆਂ। ਤੀਸਰੀ ਗੱਲ ਕਹਿਣਗੇ, ਤੁਸੀਂ ਕਹਿੰਦੇ ਹੋ ਘਰ ਨਹੀਂ ਹੈ, ਜਿਹੜਾ ਘਰ ਜੇਠੇ ਦਾ ਬਣੇਗਾ, ਹਰ ਮੰਦਰ ਹਰ ਜੀਉ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ, ਕਹਿਣ ਲੱਗੇ ਉਹ ਘਰ ਬਣੇਗਾ ਜਿਹਦਾ ਕੋਈ ਘਰ ਨਹੀਂ, ਉਹਨੂੰ ਉਸ ਘਰ ਵਿੱਚ ਥਾਂ ਮਿਲੇ। ਇਹ ਤਿੰਨ ਬਚਨ ਵਾਕੇ ਅਟਲ ਸਨ। ਇੱਥੇ ਮਹਾਰਾਜ ਜੀ ਨੇ ਕਿਹਾ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ, ਸਾਡੇ ਅੰਦਰ ਦੀ ਬਿਰਥਾ, ਸਾਡੇ ਅੰਦਰ ਦੀ ਅਰਦਾਸ ਨੂੰ ਜਾਣ ਲੈਣ ਵਾਲਾ ਸਤਿਗੁਰੂ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਬਾਰ ਬਾਰ ਕਹਿੰਦੇ ਨੇ, ਸਤਿਗੁਰੂ ਕਹਿਣ ਲੱਗੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਮਹਾਰਾਜ ਕਹਿਣ ਲੱਗੇ ਜੇ ਅੰਦਰ ਦੀ ਬਿਰਥਾ, ਅੰਦਰ ਦੀ ਲੋੜ ਬਣੇ ਨਾ ਤਾਂ ਗੁਰੂ ਅੱਗੇ ਅਰਦਾਸ ਕਰ। ਕਰਾਂ ਕਿਵੇਂ? ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਸਤਿਗੁਰੂ ਕਹਿੰਦੇ ਗੁਰੂ ਅੱਗੇ ਹੱਥ ਜੋੜ ਕੇ ਖਲੋਇਓ ਅਤੇ ਆਖਿਓ ਸੱਚੇ ਪਾਤਸ਼ਾਹ ਮੇਰੀ ਅਰਦਾਸ ਹੈ, ਬਾਕੀ ਜੇ ਤੁਹਾਨੂੰ ਪਾਉਂਦੀ ਹੋਵੇ ਤਾਂ ਮੇਰੀ ਅਰਦਾਸ ਦੀ ਪੂਰਤੀ ਜ਼ਰੂਰ ਕਰ ਦਿਓ। ਜੇ ਤੁਹਾਨੂੰ ਪਾਉਂਦਾ ਹੈ ਤਾਂ ਤੁਸੀਂ ਕਿਰਪਾ ਕਰਿਓ, ਮੇਰੇ ਅੰਦਰ ਦੀ ਬੇਨਤੀ, ਮੇਰੇ ਅੰਦਰ ਦੀ ਅਰਦਾਸ ਜਿਹੜੀ ਹੈ ਉਹ ਵਾਕੇ ਪੂਰੀ ਕਰ ਦਿਓ। ਸਤਿਗੁਰੂ ਕਹਿੰਦੇ ਅਰਦਾਸ ਤਾਂ ਕਰੋ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਦ ਜਿਉ ਹੋ ਸਹਾਏ। ਮਹਾਰਾਜ ਕਹਿਣ ਲੱਗੇ ਜਦੋਂ ਅਰਦਾਸ ਹੋ ਗਈ ਉਦਨ ਸਤਿਗੁਰੂ ਕਹਿੰਦੇ ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ। ਉਹ ਸਮਰੱਥ ਏਡਾ ਵੱਡਾ ਹੈ, ਉਹ ਸਦਾ ਅੰਗ ਸੰਗੇ ਅਭੰਗ ਅੰਗ ਬੇਪੂਤੇ। ਸਤਿਗੁਰੂ ਮਹਾਰਾਜ ਕਹਿਣਗੇ ਅਰਦਾਸ ਤਾਂ ਕਰੀਏ, ਅਤੇ ਜਿਸ ਦਿਨ ਸਾਡੇ ਅੰਦਰ ਦੀ ਅਰਦਾਸ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਹੋਵੇਗੀ, ਅਤੇ ਸਤਿਗੁਰੂ ਕਹਿੰਦੇ ਨੇ ਜਿੱਦਣ ਭਾਵਨਾ ਕਰਕੇ ਕੋਈ ਅਰਦਾਸ ਕਰਕੇ ਬੈਠੇਗਾ, ਨਾਨਕ ਦਾਸ ਮੁਖ ਤੇ ਜੋ ਬੋਲੈ ਕੀ ਹਾਂ ਊਹਾਂ ਸੱਚ ਹੋਵੇ। ਮਹਾਰਾਜ ਕਹਿਣਗੇ ਇੱਥੇ ਤਾਂ ਛੱਡ ਦਿਓ, ਉੱਥੇ ਵੀ ਸੱਚ ਹੋ ਜਾਏਗਾ। ਸਿਰਫ ਅਰਦਾਸ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ, ਸਾਡੇ ਅੰਦਰ ਦੀ ਬੇਨਤੀ ਜਾਣਨ ਵਾਲਾ ਹੈ। ਭਗਤ ਧੰਨਾ ਜੀ ਤੋਂ ਪੁੱਛੋ, ਕਹਿਣਗੇ ਗੋਪਾਲ ਤੇਰਾ ਆਰਤਾ। ਆਪਾਂ ਸ਼ਬਦ ਵਰਤਦੇ ਹਾਂ ਜੀ, ਆਰਤੀ ਸ਼ਬਦ ਉਚਾਰੀ ਜਾਂਦੀ ਸੀ, ਭਗਤ ਧੰਨਾ ਜੀ ਨੇ ਆਰਤਾ ਉਚਾਰਿਆ। ਆਰਤੀ ਦਾ ਅਰਥ ਪੂਜਾ ਹੈ, ਆਰਤੀ ਦਾ ਅਰਥ ਸੇਵਾ ਹੈ, ਪਰ ਆਰਤੇ ਦਾ ਅਰਥ ਲੋੜਵੰਦ ਹੈ। ਆਰਤੇ ਦਾ ਆਰਤ, ਆਰਤ ਦਾ ਅਰਥ ਹੁੰਦਾ ਲੋੜ, ਆਰਤਾ ਹੁੰਦਾ ਲੋੜਵੰਦ। ਭਗਤ ਧੰਨਾ ਜੀ ਕਹਿਣ ਲੱਗੇ ਗੋਪਾਲ, ਗੋ ਨਾਮ ਇੰਦਰੀਆਂ ਦਾ, ਪਾਲ ਨਾਮ ਪਾਲਣ ਵਾਲੇ ਦਾ। ਕਹਿਣ ਲੱਗੇ
ਧਰਤੀ ਤੇ ਇੰਦਰੀਆਂ ਨੂੰ ਪਾਲਣ ਵਾਲੇ ਗੋਪਾਲ ਅਕਾਲ ਪੁਰਖ, ਤੇਰਾ ਆਰਤਾ ਮੈਂ, ਤੇਰਾ ਲੋੜਵੰਦ। ਅਕਾਲ ਪੁਰਖ ਕਹਿੰਦਾ ਫਿਰ ਦੱਸੋ। ਕਹਿੰਦੇ ਮੈਂ ਸੁਣਿਆ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰ। ਮੈਂ ਸੁਣਿਆ ਹੈ ਜਿੰਨਾ ਜਿਹੜਾ ਵੀ ਤੁਹਾਡੀ ਭਗਤੀ ਕਰਦਾ ਤੁਸੀਂ ਉਹਨਾਂ ਦੇ ਕਾਰਜ ਸਵਾਰਦੇ ਹੋ, ਤੁਸੀਂ ਕਿਰਪਾ ਕਰੋ ਫਿਰ ਮੈਨੂੰ ਵੀ ਦਾਤ ਦੇ ਦਿਓ। ਕਹਿੰਦੇ ਕਿਹੜੀ ਚਾਹੀਦੀ ਹੈ? ਅੱਖ ਲੱਗੇ ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਖਰੈਨਤ ਜੀਓ। ਦਾਲ ਤੇ ਘਿਓ ਚਾਹੀਦਾ ਹੈ ਜਿਹਨੂੰ ਵੇਖ ਕੇ ਅੰਦਰ ਖੁਸ਼ੀ ਮਿਲੇ। ਪਨੀਆਂ ਸ਼ਾਦਨ ਨੀਕਾ, ਸੋਹਣਾ ਜੋੜਾ ਤੇ ਕੱਪੜਾ ਲੈਣ ਵਾਸਤੇ, ਤਨ ਢੱਕਣ ਵਾਸਤੇ ਕੱਪੜਾ ਬਹੁਤ ਸੋਹਣਾ ਚਾਹੀਦਾ ਹੈ। ਜੋੜਾ ਵੀ ਚਾਹੀਦਾ ਹੈ, ਤਨ ਤੇ ਢੱਕਣ ਵਾਸਤੇ ਕੱਪੜਾ ਵੀ ਚਾਹੀਦਾ ਹੈ। ਅਨਾਜ ਮੰਗੋ ਸੱਤ ਸੀਕਾ, ਸੱਤ ਤਰੀਕਿਆਂ ਨਾਲ ਖੇਤ ਨੂੰ ਵਾਹ ਕੇ ਜਿਹੜਾ ਖੇਤ ਸੁੱਚਾ ਕੀਤਾ ਗਿਆ ਹੋਵੇ ਉਸ ਖੇਤ ਦਾ ਬਹੁਮੁੱਲਾ ਭੋਜਨ ਮੈਨੂੰ ਚਾਹੀਦਾ ਹੈ। ਦਾਨ ਇੱਥੋਂ ਤੱਕ, ਅਨਾਜ ਮੰਗੋ ਸੱਤ ਸੀਕਾ, ਗਊ ਭੈਂਸ ਮੰਗੋ ਲਾਵੇਰੀ, ਮੈਨੂੰ ਗਊ ਵੀ ਚਾਹੀਦੀ ਜਿਹਦਾ ਦੁੱਧ ਪੀ ਸਕਾਂ। ਜੇ ਗਊ ਨਹੀਂ ਦੇਣੀ ਤਾਂ ਮੈਨੂੰ ਮੱਝ ਦੇ ਦਿਓ, ਉਹੀ ਠੀਕ ਹੈ। ਲਵੇਰੀ ਚਾਹੀਦੀ ਹੈ, ਇੱਕ ਤਾਜਨ ਤੁਰੀ ਚੰਗੇਰੀ ਜਿਹਦੇ ਉੱਪਰ ਸਵਾਰ ਹੋ ਕੇ ਮੈਂ ਆਸੇ ਪਾਸੇ ਜਾ ਸਕਾਂ। ਮੈਨੂੰ ਘੋੜੀ ਵੀ ਚਾਹੀਦੀ ਹੈ, ਤੁਰੀ ਕਹਿੰਦੇ ਘੋੜੀ, ਔਰ ਉੱਚੀ ਕਿਸਮ ਦੀ ਘੋੜੀ ਚਾਹੀਦੀ ਹੈ। ਇੱਕ ਤਾਜਨ ਤੁਰੀ ਚੰਗੇਰੀ, ਨਾਲ ਹੀ ਕਹਿ ਦਿੱਤਾ ਘਰ ਕੀ ਗੀਹਨ ਚੰਗੀ ਜਨ ਥੰਨਾ ਲੇਵੇ ਮੰਗੀ। ਕਹਿਣਗੇ ਘਰ ਵਿੱਚ ਪਤਨੀ ਵੀ ਬਹੁਤ ਸਤਿਕਾਰਯੋਗ ਚਾਹੀਦੀ, ਮੈਂ ਮੰਗਦਾ ਪਿਆ। ਅਤੇ ਭਗਤ ਸਾਹਿਬ ਜੀ ਕਹਿਣ ਲੱਗੇ ਕਰਤੇ ਪੁਰਖ, ਜੇ ਬੇਨਤੀ ਸੁਣਨ ਵਾਸਤੇ ਆਇਆ ਹੈ ਤਾਂ ਫਿਰ ਇਸ ਤਰ੍ਹਾਂ ਕਰ, ਭੁੱਖੇ ਭਗਤ ਨਾ ਕੀਜੈ ਲੱਜੈ ਮਾਲਾ ਆਪਣੀ ਲੀਜੈ। ਮੈਂ ਭੁੱਖੇ ਨੇ ਭਗਤੀ ਨਹੀਂ ਕਰਨੀ ਹੈ, ਵੀ ਤਾਂ ਬੇਨਤੀ ਹੈ ਨਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣ ਲੱਗੇ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨਹਾਰ। ਉਹ ਸਾਡੇ ਅੰਦਰ ਦੀ ਬਿਰਥਾ, ਸਾਡੇ ਅੰਦਰ ਦੀ ਬੇਨਤੀ ਨੂੰ ਜਾਣ ਲੈਣ ਵਾਲਾ ਹੈ। ਜਾ ਕੇ ਸਿਮਰਨ ਉਦਰੀਏ, ਸਤਿਗੁਰੂ ਕਹਿੰਦੇ ਜਾ ਕੇ ਜਿਸ ਦੇ ਸਿਮਰਨ ਨਾਲ ਉਦਰੀਏ, ਪਾਰ ਉਤਾਰਾ ਹੁੰਦਾ ਹੈ। ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਿਹਾਰ। ਮਹਾਰਾਜ ਕਹਿਣਗੇ ਜਿਹਦੇ ਸਿਮਰਨ ਦੇ ਨਾਲ ਪਾਰ ਉਤਾਰਾ ਹੈ। ਪਾਰ ਉਤਾਰਾ ਕਿਵੇਂ? ਸਤਿਗੁਰੂ ਸਾਹਿਬ ਕਹਿਣਗੇ ਸਿਮਰੋ ਸਿਮਰ ਸਿਮਰ ਸੁੱਖ ਪਾਵੋ। ਕਿਹੜਾ ਸੁੱਖ ਮਹਾਰਾਜ? ਸਤਿਗੁਰੂ ਕਹਿਣਗੇ ਕੱਲ ਕਲੇਸ਼ ਤਨ ਮਾਹੇ ਮਿਟਾਵੋ। ਅੰਦਰ ਦੀ ਕਲਹਿ ਅਤੇ ਅੰਦਰ ਦਾ ਕਲੇਸ਼ ਤਨ ਵਿੱਚੋਂ ਖਤਮ ਕਰ ਸਕਦੇ। ਕੱਲ ਕਲੇਸ਼ ਤਨ ਮਾਹੇ ਮਿਟਾਵੋ, ਕਲਹਿ ਦਾ ਅਰਥ ਹੈ ਝਗੜਾ ਲੜਾਈ, ਅਤੇ ਕਲੇਸ਼ ਦਾ ਅਰਥ ਹੈ ਜਿਹੜਾ ਕਲੇਸ਼ ਇੰਦਰੀਆਂ ਸਹਿਤ ਨਾਲ ਹੋਵੇ, ਭਾਵ ਕਿਸੇ ਨਾਲ ਕੋਈ ਝਗੜਾ ਨਹੀਂ, ਕਿਸੇ ਨਾਲ ਕੋਈ ਵੈਰ ਨਹੀਂ, ਪਰ ਇੰਦਰੇ ਅੰਦਰ ਆਪਣੇ ਆਪ ਉਹ ਝਗੜਾ ਅਤੇ ਅੰਦਰ ਬੇਸਬਰੀ ਪੈਦਾ ਕਰੀ ਜਾਣ। ਕੱਲ ਕਲੇਸ਼ ਤਨ ਮਾਹ ਮਿਟਾਵੋ, ਸਿਮਰੋ ਜਾਸ ਬਿਸੰਪਰ ਏਕੈ, ਨਾਮ ਜਪਤ ਅਗਨਤ ਅਨੇਕੈ, ਵੇਦ ਪੁਰਾਨ ਸਿਮਰਤ ਸੁਧਾਖਿਰ, ਕੀਨੇ ਰਾਮ ਨਾਮ ਇੱਕ ਆਖਿਰ, ਕਿਨਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ, ਕੰਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁੱਖ ਜਮ ਨਸੈ। ਇਹ ਸਿਮਰਨ ਦੀ ਦਾਤ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਸਿਮਰਨ ਦੀ ਸੁਰਤ ਇੰਨੀ ਵੱਡੀ ਹੈ, ਊੜੈ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਇੱਕ ਕੂੰਜ ਸਿਮਰਨ ਨਾਲ ਆਪਣੇ ਬੱਚਿਆਂ ਨੂੰ ਪਾਲ ਸਕਦੀ ਹੈ, ਅਤੇ ਸਿਮਰਨ ਕਰਨ ਵਾਲਾ ਹਿਰਦਾ ਕਰਤੇ ਪੁਰਖ ਦੇ ਪਰਥਾਏ ਕਿਉਂ ਨਹੀਂ ਪਹੁੰਚ ਸਕਦਾ। ਸੁਰਤ ਕਰਕੇ ਇਸ ਪਾਸੇ ਤੁਰਨਾ ਅਤਿਅੰਤ ਲਾਜ਼ਮੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਾ ਕੇ ਸਿਮਰਨ ਉਦਰੀ ਹੈ, ਜਿਸ ਦੇ ਸਿਮਰਨ ਕਰਕੇ ਪਾਰ ਉਤਾਰਾ ਹੁੰਦਾ ਹੋਵੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਾ ਕੇ ਸਿਮਰਨ ਮੁੱਖ ਉਜਲਾਰੇ, ਜਿਹਦੇ ਸਿਮਰਨ ਨਾਲ ਮੁੱਖ ਉਜਲ ਹੁੰਦਾ ਹੋ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਸਿਮਰ ਸਿਮਰ ਸਿਮਰ ਪ੍ਰਭ ਆਪਣਾ, ਸੋਇਆ ਮਨ ਜਾਗਾਏ। ਸਤਿਗੁਰੂ ਕਹਿੰਦੇ ਨੇ ਜਾਗ ਆਏਗਾ ਸੁੱਤਾ ਹੋਇਆ ਮਨ, ਜਿੱਦਣ ਮਨ ਕਰਕੇ, ਤਨ ਕਰਕੇ ਅਤੇ ਕਰਮਾਂ ਕਰਕੇ ਸਿਮਰਨ ਦੀ ਯਾਦ ਸਾਡੇ ਜੀਵਨ ਦੇ ਵਿੱਚ ਬਣ ਗਈ। ਇਹ ਸਿਮਰਨ ਦੀ ਉਦਾਹਰਣ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਏਡੀ ਤਾਕਤ ਦੀ ਸਿਮਰਨ, ਏਡੀ ਕੋ ਤਾਕਤ ਸਿਮਰਨ ਵਿੱਚ ਬਖਸ਼ਿਸ਼ ਕਰਦੇ ਨੇ ਕਿ ਜਿਹਨੇ ਸੁਰਤ ਕਰਕੇ ਸਤਿਗੁਰੂ ਸਾਹਿਬ ਜੀ ਕਹਿਣਗੇ ਯਾਦ ਕੀਤਾ, ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤ ਬਿਦ ਲਿਆ ਨਾ
ਜਾਈ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਕਰਤੇ ਪੁਰਖ ਦੇ ਦਰ ਦੀ ਬਖਸ਼ਿਸ਼ ਹੈ। ਇਹ ਸਿਮਰਨ ਹੈ ਕਿ ਜਿੱਥੇ ਫਿਰ ਸਤਿਗੁਰੂ ਕਹਿੰਦੇ ਸਿਮਰਨ ਆ ਗਿਆ ਜਹਿ ਜਾਈਐ ਤਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ। ਸਤਿਗੁਰੂ ਕਹਿਣਗੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕਹਿ ਸੰਗ ਸਹਾਈ। ਇਹ ਸਿਮਰਨ ਦੀ ਦਾਤ ਹੈ। ਸਤਿਗੁਰੂ ਜੀ ਕਹਿੰਦੇ ਜਾ ਕੇ ਸਿਮਰਨ ਉਧਰੀਐ ਜਿਹਦੇ ਸਿਮਰਨ ਕਰਕੇ ਸਾਡਾ ਭਲਾ ਹੈ, ਜਿਹਨੂੰ ਯਾਦ ਕਰਦਿਆਂ ਕਰਦਿਆਂ ਉਹਦੇ ਵਿੱਚ ਲੀਨਤਾ ਹੋ ਜਾਏ। ਸਿਮਰਨ ਏਡੀ ਵੱਡੀ ਤਾਕਤ ਹੈ ਕਿ ਸਤਿਗੁਰੂ ਸਾਹਿਬ ਜੀ ਦਾ ਸਿੱਖ ਕਾਬਲ ਦੀ ਧਰਤੀ ਦੇ ਉੱਪਰ ਬੈਠਾ, ਸੁਰਤ ਗੁਰੂ ਚਰਨਾਂ ਵਿੱਚ ਟਿਕਾਈ, ਅਤੇ ਇੱਧਰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨ ਕਾਬਲ ਦੀ ਧਰਤੀ 'ਤੇ ਸੁਰਤ ਨਾਲ ਪਕੜ ਲਏ। ਮਹਾਰਾਜ ਇੱਥੇ ਪ੍ਰਸ਼ਾਦਾ ਛਕਣ ਨਹੀਂ ਉੱਠ ਰਹੇ, ਸਿੱਖ ਕਹਿੰਦੇ ਮਹਾਰਾਜ ਪ੍ਰਸ਼ਾਦਾ ਛਕਣ ਨਹੀਂ ਉੱਠਦੇ ਤੁਸੀਂ ਅੱਜ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਅੱਜ ਸਿੱਖ ਨਹੀਂ ਉੱਠਣ ਦੇ ਰਿਹਾ। ਮਹਾਰਾਜ ਕਿਉਂ? ਦਾਤਾਰ ਕਹਿਣ ਲੱਗੇ ਕਾਬਲ ਦੀ ਧਰਤੀ 'ਤੇ ਬੈਠਾ ਭਾਈ ਗੋਂਦਾ ਸਾਡੇ ਚਰਨ ਫੜ ਕੇ ਬੈਠਾ ਹੈ ਸੁਰਤ ਨਾਲ, ਜੇ ਅਸੀਂ ਉੱਠਦੇ ਹਾਂ ਤਾਂ ਉਹਦੀ ਸੁਰਤ ਹਿਲਦੀ। ਸਿੱਖ ਦੀ ਸੁਰਤ ਦੀ ਕਿੱਡੀ ਬਲਵਾਨਤਾ, ਜੇ ਆਪ ਜੀ ਨੂੰ ਪਤਾ ਹੋਵੇ ਤਾਂ ਇੱਕ ਅੰਮ੍ਰਿਤਸਰ ਦੀ ਧਰਤੀ 'ਤੇ ਇੱਕ ਬਾਜ਼ਾਰ ਹੈ, ਜ਼ਿਆਦਾਤਰ ਰਾਗੀ ਸਿੰਘ ਸਾਹਿਬਾਨ ਜਾਂ ਗ੍ਰੰਥੀ ਸਿੰਘ ਸਾਹਿਬਾਨ ਜਾਂ ਜਿਨ੍ਹਾਂ ਨੇ ਕਥਾ ਦਾ ਕੋਈ ਅਭਿਆਸ ਕਰਨਾ ਉਹਨਾਂ ਨੂੰ ਮਾਈ ਸੇਵਾ ਬਾਜ਼ਾਰ ਦਾ ਪਤਾ ਹੋਏ। ਮਾਈ ਸੇਵਾ ਬੀਬੀ ਉਸ ਮਾਈ ਦੇ ਨਾਮ ਦੇ ਨਾਲ ਪ੍ਰਸਿੱਧ ਹੈ ਜਿਹੜੀ ਆਪ ਕਾਬਲ ਦੀ ਧਰਤੀ ਤੋਂ ਆਉਂਦੀ ਹੈ। ਰੂਟੀਨ ਵਿੱਚ ਤੁਸੀਂ ਇਸ ਕੱਲ੍ਹ ਫਿਰ ਬੇਨਤੀ ਕਰਦਾ ਵੀ ਸੁਰਤ ਚਾਹੀਦੀ ਇਸ ਗੱਲ ਨੂੰ ਸਮਝਣ ਵਾਸਤੇ। ਸਾਡੇ ਕੋਲ ਤਾਂ ਉਹ ਬਾਜ਼ਾਰ ਮਾਈ ਸੇਵਾ ਬਾਜ਼ਾਰ ਅੱਜ ਵੀ ਅੰਮ੍ਰਿਤਸਰ ਦੀ ਧਰਤੀ 'ਤੇ ਉਸੇ ਮਾਈ ਦੇ ਨਾਮ ਦੇ ਨਾਲ ਪ੍ਰਸਿੱਧ, ਜਿਹਦੇ ਘਰ ਵਿੱਚ ਅਜੇ ਨਵਾਂ ਬੱਚੇ ਦਾ ਜਨਮ ਹੋਇਆ ਉਹ ਸੁਰਤ ਕਰਕੇ ਏਡੀ ਤਾਕਤ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਨਾਲ ਜੁੜਦੀ ਹੈ ਕਿ ਇੱਥੇ ਦਰਬਾਰ ਸਾਹਿਬ ਦੀ ਧਰਤੀ 'ਤੇ ਸੇਵਾ ਕਰਨ ਵਾਸਤੇ ਜਦੋਂ ਸਰੋਵਰ ਦੀ ਸੇਵਾ ਹੁੰਦੀ ਸਿਰ 'ਤੇ ਟੋਕਰੀ ਚੁੱਕ ਲੈਂਦੀ ਅਤੇ ਵਾਰ ਵਾਰ ਬਾਂਹ ਨੂੰ ਇੱਦਾਂ ਇੱਦਾਂ ਕਰਕੇ ਉਹਨੇ ਹਿਲਾਉਣਾ, ਕਦੀ ਅੱਗੇ ਕਰਨਾ ਕਦੀ ਪਿੱਛੇ। ਸੰਗਤ ਨੇ ਕਈ ਦਿਨ ਨੋਟ ਕਰਨਾ ਵੀ ਮਹਾਰਾਜ ਸਵੇਰੇ ਬੀਬੀ ਹੁੰਦੀ ਅਤੇ ਸ਼ਾਮ ਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਚਲੀ ਜਾਂਦੀ, ਪਤਾ ਨਹੀਂ ਲੱਗਦਾ, ਅਤੇ ਇਹ ਬਾਂਹ ਹਿਲਾਉਂਦੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਦਿਨ ਕਿਹਾ ਵੀ ਜਦੋਂ ਆਏ ਤਾਂ ਕੋਲ ਬਿਠਾ ਲੈਣਾ, ਸੱਧ ਲੈਣਾ ਅਤੇ ਸਾਨੂੰ ਆਵਾਜ਼ ਦੇ ਦਿਓ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਲਿਆਂਦਾ ਗਿਆ ਉਸ ਬੀਬੀ ਨੂੰ। ਸਤਿਗੁਰੂ ਸਾਹਿਬ ਕਹਿਣ ਲੱਗੇ ਵੀ ਸੰਗਤ ਇਤਰਾਜ਼ ਕਰਦੀ ਵੀ ਤੁਸੀਂ ਆਹ ਕੀ ਕਰਦੇ ਹੋ, ਕੀ ਇਹਦਾ ਕਰਨ ਦਾ ਕਾਰਨ, ਕੀ ਬਾਂਹ ਨੂੰ ਕਿਉਂ ਹਿਲਾਉਂਦੇ ਹੋ। ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਤੁਹਾਡੇ ਤੋਂ ਕੀ ਛਿਪਿਆ? ਮਹਾਰਾਜ ਕਹਿਣਗੇ ਸੰਗਤ ਸੁਣਨਾ ਚਾਹੁੰਦੀ। ਆਖਿਆ ਮਹਾਰਾਜ ਮੇਰਾ ਬੱਚਾ ਹੈ ਕਾਬਲ ਦੀ ਧਰਤੀ 'ਤੇ, ਛੋਟਾ ਜਿਹਾ ਹੈ, ਜਦੋਂ ਰੋਂਦਾ ਮੇਰੇ ਕੰਨਾਂ ਵਿੱਚ ਆਵਾਜ਼ ਪੈਂਦੀ ਅਤੇ ਮੈਂ ਉਹਦੇ ਝੂਲੇ ਨੂੰ ਝੂਟਾ ਦੇ ਦਿੰਦੀ, ਇੱਧਰ ਮੈਂ ਟੋਕਰੀ ਚੁੱਕਦੀ ਹਾਂ ਅਤੇ ਜਦੋਂ ਮੈਨੂੰ ਰੋਣ ਦੀ ਆਵਾਜ਼ ਆਉਂਦੀ ਅਤੇ ਮੈਂ ਉਹਦਾ ਪੰਘੂੜਾ ਜਿਹੜੀ ਝਲੂੰਗੀ ਵਿੱਚ ਮੈਂ ਪਾ ਕੇ ਆਈ ਅਤੇ ਮੈਂ ਉਹਨੂੰ ਹਿਲਾ ਦਿੰਦੀ ਹਾਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ 'ਤੇ ਸਿੱਖ ਨੇ ਸੰਗਤਾਂ ਨੇ ਤਰਕ ਕੀਤਾ, ਮਹਾਰਾਜ ਇੱਦਾਂ ਕਿੱਦਾਂ ਹੋ ਸਕਦਾ ਹੈ? ਸਤਿਗੁਰੂ ਕਹਿਣ ਲੱਗੇ ਗੁਰਸਿੱਖੋ, ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਜੇ ਕੂੰਜ ਆਪਣੇ ਬੱਚਿਆਂ ਨੂੰ ਸਿਮਰਨ ਨਾਲ ਪਾਲ ਸਕਦੀ ਹੈ ਅਤੇ ਗੁਰਸਿੱਖੀ ਇੰਨੀ ਬਰੀਕ ਹੈ ਜਿਹਨੂੰ ਸੁਰਤ ਨਾਲ ਕਰਤੇ ਪੁਰਖ ਦੀ ਯਾਦ ਵਿੱਚ ਬੈਠਣ ਆ ਜਾਓ, ਸੁਰਤ ਨਾਲ ਕਿਤੇ ਵੀ ਪਹੁੰਚ ਸਕਦਾ। ਮਾਈ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਫਿਰ ਉਸ ਬੀਬੀ ਦਾ ਨਾਮ ਮਾਈ ਸੇਵਾ ਕਰਕੇ ਨਿਯੁਕਤ ਕੀਤਾ ਔਰ ਅੱਜ ਵੀ ਅੰਮ੍ਰਿਤਸਰ ਦੀ ਧਰਤੀ 'ਤੇ ਮਾਈ ਸੇਵਾ ਬਾਜ਼ਾਰ ਜਿਹੜਾ ਹੈ ਉਹ ਬੜਾ ਪ੍ਰਸਿੱਧ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਦੇ ਘਰ ਦੇ ਵਿੱਚ ਆਉਣ, ਗੁਰਮੁਖੋ ਪਾਤਸ਼ਾਹ ਦੀ ਨਿਰਣਾ ਕਰਕੇ ਸਮਝਾਉਂਦੇ। ਦਾਤਾਰ ਕਹਿਣ ਲੱਗੇ ਜਾ ਕੇ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ, ਮੈਂ ਬਲਿਹਾਰ ਕੁਰਬਾਨ ਉਹਦੇ ਤੋਂ। ਸਤਿਗੁਰੂ ਮਹਾਰਾਜ ਕਹਿਣ ਲੱਗੇ ਮੈਂ ਜਿਹਦੇ ਅੰਦਰ ਸਿਮਰਨ ਦੀ ਬਰਕਤ ਪੈਦਾ ਹੋ ਗਈ, ਮਹਾਰਾਜ ਕਹਿਣ ਲੱਗੇ ਜਿਹਦੇ ਸਿਮਰਨ ਨਾਲ ਉਧਰੀ ਦਾ ਹੈ ਮੈਂ ਬਲਿਹਾਰ ਹਾਂ। ਸਾਹਿਬ ਤੇਰੇ ਨਾਮ ਮਿੱਟੋ ਬਿੰਦ ਬਿੰਦ, ਕਹਿੰਦੇ ਨੇ ਛੋਟੇ ਛੋਟੇ ਟੁਕੜੇ ਚੁੱਕ ਚੁੱਕ ਹੋਏ, ਸਰੀਰ ਦੇ ਛੋਟੇ ਛੋਟੇ ਟੁਕੜੇ ਹੋ ਜਾਣ ਤੇਰੇ ਨਾਮ ਦੇ ਵਿੱਚੋਂ। ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੋਏ, ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਏ, ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ। ਸਾਹਿਬ ਤੇਰੇ ਨਾਮ ਵਿੱਚੋਂ
ਬਿੰਦ ਬਿੰਦ ਚੁੱਕ ਚੁੱਕ ਹੋਏ। ਸਤਿਗੁਰੂ ਕਿਰਪਾ ਕਰੇ ਗੁਰਮੁਖੋ, ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਤਿਗੁਰੂ ਸਾਹਿਬ ਜੀ ਦੀ ਮੱਤ ਆਏ, ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ, ਜਿਹਦੀ ਵਿਚਾਰ ਆਪਾਂ ਦੁਪਹਿਰ ਦੇ ਦੀਵਾਨਾਂ ਵਿੱਚ ਵੀ ਆਪ ਜੀ ਦੇ ਸਨਮੁੱਖ ਰੱਖੀ ਸੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਿਲ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪੂਰਨਤਾ ਕਰਵਾਈ ਸੀ। ਸਤਿਗੁਰੂ ਕਿਰਪਾ ਕਰਨ, ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ, ਆਪ ਜੀ ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸਰਬ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਰ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਆਪ ਸੰਗਤਾਂ ਨੂੰ ਇੱਕ ਘੰਟੇ ਵਾਸਤੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 12 ਤਰੀਕ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਨੇ ਉਸ ਦਿਨ ਵੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਸਾਨੂੰ ਕਰ ਰਹੇ ਸੀ। ਸੋ ਦਿੱਤੇ ਗਏ ਸਮੇਂ ਦੀ ਸਮਾਪਤੀ ਹੈ, ਆਓ ਰਲ ਕੇ ਹੁਣ ਆਨੰਦ ਸਾਹਿਬ ਦੇ ਬਾਣੀ ਜਾਪ ਕਰੀਏ। ਜਿੰਨੀ ਸੰਗਤ ਹੈ ਸਾਰੀ ਸੰਗਤ ਆਪਣੀ ਹਾਜ਼ਰੀ ਲਵਾਈ, ਕੋਈ ਵੀ ਰਿਸਣਾ ਵਾਂਝੀ ਨਾ ਰਹੇ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਾਣੇ ਜਾਣੇ ਹੋਈਆਂ ਭੁੱਲਾਂ ਦੇਖਿਆ ਬਖਸ਼ਿਸ਼ ਕਰਨੀ। ਆਓ ਰਲ ਕੇ ਆਪਾਂ ਆਨੰਦ ਸਾਹਿਬ ਬਾਣੀ ਜਾਪ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਮਾਤ ਪਿਤਾ ਹਮ ਬਾਰਿਕ ਤੇ, ਅਮਰੀ ਕਿਰ ਪਾ ਮੈਂ ਕੋਈ ਨ ਜਾਣੈ ਤੁਮਰਾ, ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰਤਾ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਣੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜੁਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੀ ਸਭ ਦੁੱਖ ਜਾਇ, ਤੇਗ ਬਹਾਦਰ ਸਿਮਰਿਐ ਘਰ ਨਾਨੀ ਦੇ ਆਵੈ ਧਾਈ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇਂਦਿਟ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰੱਛਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਦਾ ਰਾਖਾ, ਵਾਹਿਗੁਰੂ ਹੈ ਅਕਾਲ ਪੁਰਖਾ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ। ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ।

ਤਕ ਗੁਰੂ ਨਿਸ ਤਾਰੇ ਦੇ ਮਹਾਂਮਕ ਅਨੁਸਾਰ ਐਸੀ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ

ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹੱਲਾ ਨੌਵਾਂ ਦੇ ਸਿਰਲੇਖ ਹੇਠ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਚੁਣ ਕੇ, ਬਾਬਾ ਦੀਪ ਸਿੰਘ ਜੀ ਨੂੰ ਸਹਾਇਕ ਲਿਖਾਰੀ ਚੁਣ ਕੇ ਸੰਪੂਰਨਤਾ ਕੀਤੀ। ਆਪ ਜੀ ਦਾ ਸੰਪੂਰਨਤਾ ਦਿਵਸ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ, ਅਥਾਹ ਸੇਵਾਵਾਂ ਕਰ ਰਹੀਆਂ। ਸਤਿਗੁਰੂ ਜੀ ਸੰਧਿਆ ਸਮੇਂ ਦੀਵਾਨ ਸੱਜੇ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ, ਗੁਰਸ਼ਬਦ ਵਿਚਾਰਾਂ ਹੋਈਆਂ, ਆਰਤੀ ਕੀਰਤਨ ਹੋਏ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਦਾਰਾਈ ਸੰਗਤ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਗੁਰਜੀਤ ਸਿੰਘ, ਤਿਨ੍ਹਾਂ ਦੇ ਸਪੁੱਤਰ ਹਰਪ੍ਰੀਤ ਸਿੰਘ, ਬੀਬੀ ਮਨਦੀਪ ਕੌਰ ਸਮੂਹ ਪਰਿਵਾਰ ਵੱਲੋਂ ਬੇਟੇ ਗੁਰਨਿਵਾਜ ਸਿੰਘ ਦੀ ਦਾਤ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ 'ਤੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦ ਦੀ ਸੇਵਾ ਕੀਤੀ। ਸਤਿਗੁਰੂ ਜੀ ਕਿਰਪਾਲਤਾ ਕਰਨੀ, ਚੜ੍ਹਦੀਆਂ ਕਲਾ ਕਰਨੀਆਂ, ਬੱਚੇ ਨੂੰ ਗੁਰਸਿੱਖੀ ਸਿਦਕ ਭਰੋਸਾ ਤੰਦਰੁਸਤੀ ਲਮੇਰੀ ਆਰਜਾ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣੀ, ਸੁੰਦਰ ਪੁਸ਼ਾਕੇ ਹਾਜ਼ਰ ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਕੱਜ ਲੈਣੇ, ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਅਸ਼ਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ, ਬੱਚੀ ਪ੍ਰਭਨੀਰ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਜੋਦੜੀ। ਸਤਿਗੁਰੂ ਜੀ ਆਪ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨਾਂ ਦੇ ਲਾਂਗਰੀ ਸਿੰਘਾਂ ਉੱਪਰ ਸੇਵਾਦਾਰਾਂ ਉੱਪਰ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪਣੇ ਦਰਕਰ ਦੀਆਂ ਸੇਵਾਵਾਂ ਆਪ ਲੈ ਲੈਣੀਆਂ। ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਗੁਰਜਿੰਦਰ ਕੌਰ ਜੀ ਵੱਲੋਂ ਆਪਣੇ ਸਪੁੱਤਰ ਗੁਰਮੇਹਰ ਸਿੰਘ, ਬੇਟੀ ਜਸਪ੍ਰੀਤ ਕੌਰ ਦੀ ਤੰਦਰੁਸਤੀ ਚੜ੍ਹਦੀ ਕਲਾ ਲਈ ਅਰਦਾਸ। ਚੰਗੀ ਸੰਗਤ ਗੁਰਸਿੱਖੀ ਸਿਦਕ ਭਰੋਸਾ ਜੀਵਨ ਵਿੱਚ ਤਰੱਕੀਆਂ ਬਖਸ਼ਣੀਆਂ, ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਸਤਿਗੁਰੂ ਜੀ। ਉਹ ਜਿਨ੍ਹਾਂ ਜਿਨ੍ਹਾਂ ਟਹਿਲੀਆਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੇ ਅਸਥਾਨਾਂ 'ਤੇ ਜਿੱਥੇ ਜਿੱਥੇ ਸੇਵਾਵਾਂ ਨਿਭਾਈਆਂ ਸਤਿਗੁਰੂ, ਸੋ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਾਵਨ ਹੁਕਮ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਆਇ ਗੁਰੂ ਕੈ ਹੋਵੈ ਸਿਫਤ ਖਸਮਦੀ ਨੂਰ ਅਰਸੋਂ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਜਿਸ ਪਾਸ ਬਹਿਠਿਆ ਸੋਹੀਐ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ

0: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸਿੰਘ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਕੋ ਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਵਿਸ਼ੇਸ਼ ਦੀਵਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਲਗਾਤਾਰ ਅੱਜ ਦੇ ਦੀਵਾਨ ਸੱਜ ਰਹੇ ਨੇ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੋਂ ਮਨੁੱਖਤਾ ਨੂੰ ਸਰਬ ਸਾਂਝੀ ਵਾਲਤਾ ਅਤੇ ਸਰਬੱਤ ਦੇ ਭਲੇ ਦੀ ਸੇਧ ਪ੍ਰਾਪਤ ਹੁੰਦੀ ਹੈ। ਇਸੇ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਸਮੁੱਚੀ ਮਨੁੱਖਤਾ ਦੇ ਸਾਂਝੇ ਗੁਰੂ ਵਜੋਂ ਸਤਿਕਾਰਿਆ ਜਾਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸੰਪਾਦਨਾ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੀ। ਇਸ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਿਤਾ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਪਾਵਨ ਗੁਰਬਾਣੀ ਦਰਜ ਕਰਕੇ ਇਸ ਦੀ ਸੰਪੂਰਨਤਾ ਕੀਤੀ। ਇਸ ਕਾਰਜ ਨੂੰ ਸੰਪੂਰਨ ਕਰਨ ਹਿੱਤ ਭਾਈ ਮਨੀ ਸਿੰਘ ਜੀ ਨੇ ਲਿਖਾਰੀ ਵਜੋਂ ਸੇਵਾ ਨਿਭਾਈ। ਇਹ ਪਾਵਨ ਦਿਹਾੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਤਨ ਮਨ ਧਨ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਸੇਵਾਵਾਂ ਕੀਤੀਆਂ, ਸਤਿਗੁਰੂ ਦੀ ਕਿਰਪਾ ਕਰਨ ਸਰਬੱਤ ਸੰਗਤਾਂ ਦੀਆਂ ਸੇਵਾਵਾਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨ। ਸੋ ਅੱਜ ਦੇ ਸ਼ਾਮ ਦੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ 'ਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਗੁਰਜੀਤ ਸਿੰਘ ਜੀ, ਇਹਨਾਂ ਦੇ ਸਪੁੱਤਰ ਸਰਦਾਰ ਹਰਪ੍ਰੀਤ ਸਿੰਘ ਜੀ, ਬੀਬੀ ਮਨਦੀਪ ਕੌਰ ਸਮੂਹ ਪਰਿਵਾਰ ਵੱਲੋਂ ਬੇਟੇ ਗੁਰਨਿਵਾਸ ਸਿੰਘ ਦੀ ਦਾਦ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਸਮੂਹ ਪਰਿਵਾਰ ਵੱਲੋਂ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਬੱਚੇ ਗੁਰਨਿਵਾਸ ਸਿੰਘ ਦੇ ਸਿਰ 'ਤੇ ਸੱਚੇ ਪਾਤਸ਼ਾਹ ਜੀ ਆਪਣਾ ਮਿਹਰਾਂ ਪ੍ਰਿਆਤ ਰੱਖਣ, ਗੁਰਸਿੱਖੀ ਜੀਵਨ ਲੰਮੀਆਂ ਉਮਰਾਂ ਬਖਸ਼ਿਸ਼ ਕਰਨ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣ। ਸਮੂਹ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਕਿਸੇ ਗੁਰਮੁਖ ਪਿਆਰੇ ਦੀ ਗੱਡੀ ਦੀ ਚਾਬੀ ਜੋ ਦਰਬਾਰ ਹਾਲ ਦੇ ਵਿੱਚ ਜਾਂ ਲੰਗਰ ਹਾਲ ਵਿੱਚ ਡਿੱਗੀ ਹੈ, ਜਿਸ ਵੀ ਕਿਸੇ ਨੂੰ ਮਿਲੇ ਕਿਰਪਾ ਕਰਕੇ ਗੁਰੂ ਘਰ ਵਿਖੇ ਸਟੇਜ 'ਤੇ ਪਹੁੰਚਾਉਣ ਦੀ ਕਿਰਪਾਲਤਾ ਕਰੋ ਜਾਂ ਆਫਿਸ ਦੇ ਵਿੱਚ ਪਹੁੰਚਾਉਣ ਦੀ ਕਿਰਪਾਲਤਾ ਕਰੋ ਜੀ। ਆਉਣ ਵਾਲੇ ਦਿਹਾੜੇ ਜੋ ਗੁਰੂ ਘਰ ਵਿਖੇ ਮਨਾਏ ਜਾ ਰਹੇ ਨੇ, 12 ਤਰੀਕ ਨੂੰ ਮਹਾਰਾਜ ਸਾਹਿਬ ਜੀ ਦਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾਵੇਗਾ। 13 ਸਤੰਬਰ ਨੂੰ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ। 14 ਸਤੰਬਰ ਨੂੰ ਦਿਨ ਸੋਮਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ। 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ 18 ਤਰੀਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਪੁਰਬ ਅਤੇ 24 ਸਤੰਬਰ ਨੂੰ ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ। 26 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ। ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸਾਰੇ ਦਿਹਾੜੇ ਮਨਾਏ ਜਾਣਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹੇਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹੇਲਾ ਸਿਵ ਰਹ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ, ਹਉ ਵਾਰੀ ਜਿਤ ਸੋਹਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਨਹਾਰ, ਤੇਰੇ ਦਾਨ ਕੀਮਤ ਨਾ ਪਵੈ ਸਦਾ ਤੇ ਗਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ, ਦੇਹੋ ਸਜਣ ਅਸੀਸੜੀਆਂ ਜੋ ਹੋਵੈ ਸਾਹਿਬ ਸਿਓ ਮੇਲ। ਕਰ ਕਰ ਇਹੋ ਪਾਹੁਚਾ ਸਦੜੇ ਨਿਤ ਭਵਨ, ਸਦਣ ਹਾਰ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੋਵੇ ਸੁਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸਿਆਂ ਘੜੀਆਂ ਪਹਿਰਾਂ, ਥੇਤੇ ਵਾਰੇ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਗੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਣ ਲੋ ਪਵਣ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ

ਨਨਾ ਏਕ ਤੋਹੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ

ਸਾਕਤ ਹਰ ਰਸ ਸਾਧਨਾ ਜਾਣਿਆ ਤਨ ਅੰਤਰ ਹੋਵੇ ਕੰਡਾ ਹੇ ਜੋ ਜੋ ਚਲੈ ਚੁਬੈ ਦੁਗ ਪਾਵੇ ਜਮ ਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਾ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮੁਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਿਨ ਨਾਨਕ ਨਾ

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਆਏ। ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਬਦ ਖੁਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਏ ਸਹਾਏ ਦਸਾਂ ਪਾਸ਼ੇ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਾਲ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਤਾਂ ਨਿਉਟਿਆਂ ਦੇ ਉੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲਿਆ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਵਾਲੇ ਖੁੱਲ੍ਹੇ ਦਰਸ਼ਨ ਦਾਰਿਆ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਹੋਏ ਬੇਅੰਤ ਭੁੱਲਾਂ ਲਿਖਿਆ ਬਖਸ਼ ਦੇਣੇ ਜੀ। ਅੱਗੇ ਤੋਂ ਸਮੱਤ ਬਖਸ਼ਿਸ਼ ਕਰਕੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਚਾਰ ਪਹਿਰ ਦਿਨਾਂ ਅਸੀਂ ਸੁੱਖਾਂ ਨਾਲ ਬਤੀਤ ਹੋਇਆ ਹੋਇਆ ਚਾਰ ਪੈਰ ਰਹਿਣ ਆਈ ਹੈ ਭਾਣੇ ਅੰਦਰ ਬਤੀਤ ਕਰਾਉਣੀ ਕਿਰਪਾ ਕਰਨੀ। ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨਾਂ ਦੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਇਸ ਵੇਲੇ ਕਿਰਪਾ ਕਰੋ। ਪ੍ਰਕਾਸ਼ ਸਥਾਨਾਂ ਤੋਂ ਨਿਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ। ਜੰਕਸ਼ਨ ਸਫਾਈ ਨੂੰ ਚੜ੍ਹਦੀ ਕਲਾ ਜਾਣਾ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰਦੇ ਤੇ ਫਿਰ ਆਪਣੇ ਬੱਚਿਆਂ ਨੂੰ ਮਿਲਦੇ ਸਨ। ਕਿਤੇ ਵੀ ਕਾਰ ਵਿਹਾਰ ਤੇ ਜਾਣਾ ਤੇ ਪਹਿਲਾਂ ਸਤਿਗੁਰਾਂ ਕੋਲੋਂ ਆਗਿਆ ਲੈਂਦੇ ਸਨ। ਆ ਇੱਕ ਦਿਨ ਰਣਜੀਤ ਸਿੰਘ ਜੀ ਬਹੁਤ ਭਾਰੀ ਜੰਗ ਲੜਨ ਵਾਸਤੇ ਜਾ ਰਹੇ ਨੇ ਤੇ ਜਾਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਗਲ ਵਿੱਚ ਪਾ ਕੇ ਪੱਲੂ ਅਰਦਾਸ ਕਰ ਰਹੇ ਨੇ, ਸਤਿਗੁਰੂ ਮੇਰੇ ਵਿੱਚ ਕੋਈ ਸਿਆਣਪ ਨਹੀਂ, ਮੇਰੇ ਵਿੱਚ ਕੋਈ ਬਲ ਨਹੀਂ, ਤੁਸਾਂ ਬਖਸ਼ਿਸ਼ ਕਰਨੀ ਹੈ ਮੇਰੀ ਜਿੱਤ ਹੋ ਜਾਵੇ। ਤੇ ਇਤਿਹਾਸ ਵਿੱਚੋਂ ਕੀ ਸੋਝੀ

ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕਮਰੇ ਵਿੱਚ ਗਿਆ। ਜਦੋਂ ਜਾ ਕੇ ਨਮਸਕਾਰ ਕਰਨ ਲੱਗਾ ਤੇ ਮਨ ਦੇ ਵਿੱਚ ਖਿਆਲ ਆ ਗਿਆ, ਮਨਾ ਜਿੱਤ ਤੇ ਗੁਰੂ ਨੇ ਕਰਾਈ ਹੈ ਤੇ ਵਡਿਆਈਆਂ ਤੂੰ ਲਈ ਜਾਂਦਾ ਹੈ, ਤੇਰੇ ਮਨ ਦੇ ਵਿੱਚ ਕਿਉਂ ਮੈਲ ਆਈ ਹੈ ਕਿ ਮੇਰੀ ਸਿਆਣਪ ਕਰਕੇ ਸਭ ਕੁਝ ਹੋਇਆ ਹੈ। ਆ ਦੇਖੋ, ਅਸੀਂ ਨਿੱਕੀ ਜਿੰਨੀ ਚੰਗਿਆਈ ਕਰ ਲਈਏ, ਇੱਕ ਪੱਖਾ ਵੀ ਗੁਰੂ ਘਰ ਦੇ ਦਈਏ ਤੇ ਮੈਂ ਮੇਰੀ ਵਿੱਚ ਫਸ ਜਾਂਦੇ ਹਾਂ ਤੇ ਉੱਪਰ ਮੇਰਾ ਨਾਂ ਲਿਖ

ਇੱਕ ਦਿਨ ਆਪਣੇ ਬਾਪ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਤੂੰ ਮੇਰਾ ਪਿਓ ਨਹੀਂ, ਤੂੰ ਮੇਰਾ ਦੁਸ਼ਮਣ ਹੈ। ਨੂੰਹ ਵੀ ਕਿੱਡੇ ਬੋਲ ਕਬੋਲ ਬੋਲਦੀ ਹੈ। ਐਡੀਆਂ ਐਡੀਆਂ ਉੱਚੀਆਂ ਕੋਠੀਆਂ ਤੇ ਵੱਡੀਆਂ ਵੱਡੀਆਂ ਕਾਰਾਂ ਖਲੋਤੀਆਂ ਨੇ ਤੇ ਇਹ ਸੇਠ ਗੇਟਾਂ ਦੇ ਬਾਹਰ ਬੈਠਾ ਪ੍ਰਸ਼ਾਦੇ ਤੋਂ ਵੀ ਮੁਹਤਾਜ ਹੈ। ਆਜ ਪੁੱਤਰ ਜਿਹਨੂੰ ਐਡੀਆਂ ਮੰਨਤਾਂ ਨਾਲ ਮੰਨਿਆ ਸੀ, ਇੱਕ ਪ੍ਰਸ਼ਾਦਾ ਵੀ ਦੇਣ ਨੂੰ ਤਿਆਰ ਨਹੀਂ। ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਅੱਜ ਇਸ ਨਗਰੀ ਵਿੱਚ ਆਏ। ਬਾਬਾ ਜੀ ਦੀ ਸੋਭਾ ਸੁਣੀ ਤੇ ਦੀਵਾਨ ਲੱਗਾ ਹੋਇਆ ਹੈ। ਸਮਾਪਤੀ ਹੋਈ ਤੇ ਜਾ ਕੇ ਬਾਬਾ ਜੀ ਦੇ ਚਰਨ ਪਕੜ ਲਏ। ਬਾਬਾ ਜੀ ਮੇਰੇ ਕੋਲੋਂ ਕਿਹੜੀਆਂ ਭੁੱਲਾਂ ਹੋਈਆਂ ਨੇ, ਜਿਹੜੇ ਪੁੱਤਰ ਨੂੰ ਐਡੀਆਂ ਮੰਨਤਾਂ ਮੰਨ ਕੇ ਲਿਆ ਸੀ ਉਹਨੇ ਧੱਕੇ ਮਾਰ ਕੇ ਕੱਢ ਦਿੱਤਾ ਹੈ। ਨੌ ਬੋਲ ਕਬੋਲ ਬੋਲਦੀ ਹੈ। ਆ ਜਦੋਂ ਆਪਣੀ ਮਾਂ ਨੂੰ ਬੱਚੇ ਮਾੜੇ ਬੋਲ ਬੋਲਦੇ ਨੇ ਤੇ ਮੇਰੇ ਤੋਂ ਸੁਣਿਆ ਨਹੀਂ ਜਾਂਦਾ, ਕਿਹੜਾ ਗੁਨਾਹ ਕੀਤਾ ਹੈ, ਕਿਹੜੇ ਜਨਮ ਦੀ ਸਜ਼ਾ ਭੁਗਤ ਰਿਹਾ ਹਾਂ। ਬਾਬਾ ਜੀ ਆਖਣ ਲੱਗੇ, ਹੋਏ ਸੇਠ ਐਸੇ ਹੀ ਜਨਮ ਦੀ ਭੁਗਤਦਾ ਪਿਆ। ਇੱਕ ਗੱਲ ਦੱਸ, ਪੁੱਤਰ ਮੰਗਿਆ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਤੇ ਖੁਸ਼ੀਆਂ ਕਿਹਦੇ ਨਾਲ ਮਨਾਈਆਂ ਸੀ? ਆਪਣੀ ਖੁਸ਼ੀ ਵਿੱਚ ਗੁਰੂ ਨਾਨਕ ਨੂੰ ਬੁਲਾਇਆ ਸੀ? ਸ਼ਰਾਬਾਂ ਤੇ ਕਬਾਬਾਂ ਦੇ ਨਾਲ ਤੂੰ ਦੋਸਤਾਂ ਨੂੰ ਮਿੱਤਰਾਂ ਨੂੰ ਖੁਸ਼ ਕਰ ਸਕਦਾ ਹੈ, ਗੁਰੂ ਨਾਨਕ ਨੂੰ ਖੁਸ਼ ਨਹੀਂ ਕਰ ਸਕਦਾ। ਜਿੰਨਾ ਚਿਰ ਗੁਰੂ ਨਾਨਕ ਨੂੰ ਖੁਸ਼ ਨਹੀਂ ਕਰੇਗਾ, ਉਹਨਾਂ ਚਿਰ ਤੇਰੀਆਂ ਖੁਸ਼ੀਆਂ ਕੱਚੀਆਂ ਹੀ ਰਹਿ ਜਾਣਗੀਆਂ, ਤੇਰੀਆਂ ਖੁਸ਼ੀਆਂ ਪੱਕੀਆਂ ਨਹੀਂ ਹੋਣਗੀਆਂ। ਤੂੰ ਗੁਰੂ ਨਾਨਕ ਨੂੰ ਭੁਲਾ ਦਿੱਤਾ। ਬਾਬਾ ਜੀ ਦੇ ਚਰਨ ਪਕੜ ਕੇ ਹੰਝੂ ਕੇਰੇ, ਬਾਬਾ ਜੀ ਸੱਚ ਹੀ ਮੈਂ ਬੜੇ ਗੁਨਾਹ ਕੀਤੇ ਨੇ, ਦੇਣ ਵਾਲੇ ਨੂੰ ਭੁਲਾ ਦਿੱਤਾ। ਤੇ ਬਾਬਾ ਜੀ ਕਹਿੰਦੇ, ਸੋ ਕਿਉਂ ਵਿਸਰੇ ਜਿਨ ਸਭ ਕਿਛ ਦੀਆ। ਦੋਸਤ ਮਿੱਤਰ ਰਿਸ਼ਤੇਦਾਰ ਤੈਨੂੰ ਖੁਸ਼ੀ ਵੇਲੇ ਸਾਰੇ ਯਾਦ ਰਹਿ ਗਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੈਨੂੰ ਭੁੱਲੇ ਗਿਆ। ਕਦੀ ਗੁਰਦੁਆਰੇ ਚੱਕਰ ਮਾਰਿਆ, ਕਦੀ ਸੰਗਤ ਵਿੱਚ ਗਿਆ, ਦੁੱਖ ਵੇਲੇ ਕਿੱਡੇ ਗੇੜੇ ਮਾਰਦਾ ਸੀ। ਹੰਝੂ ਕੇਰੇ, ਬਾਬਾ ਜੀ ਮੈਨੂੰ ਬਖਸ਼ ਦੇਵੋ। ਤੇ ਬਾਬਾ ਜੀ ਨੇ ਸਾਰੀ ਸੰਗਤ ਨੂੰ ਬਿਨੈ ਕੀਤੀ ਵੀ ਸਾਰੇ ਰਲ ਕੇ ਅਰਦਾਸ ਕਰੋ, ਇਸ ਸੇਠ ਦੀ ਝੋਲੀ ਸੁੱਖ ਪੈ ਜਾਣ। ਤੇ ਸੰਗਤ ਅਰਦਾਸ ਕਰ ਦੇਵੇ, ਕਿਉਂ ਨਾ ਖੁਸ਼ੀਆਂ ਆ ਜਾਣ। ਸੇਵਕਾਂ ਨੂੰ ਭੇਜ ਕੇ ਇਸ ਦੇ ਪੁੱਤਰ ਤੇ ਨੂੰਹ ਨੂੰ ਵੀ ਬੁਲਾਇਆ। ਬਾਬਾ ਜੀ ਨੇ ਕਿੰਨਾ ਚਿਰ ਇਹਨਾਂ ਨੂੰ ਸਿੱਖਿਆ ਦਿੱਤੀ। ਆਖਣ ਲੱਗੇ, ਬੱਚਿਓ, ਮਾਂ ਤੇ ਪਿਓ ਰੱਬ ਰੂਪ ਹੁੰਦੇ ਨੇ। ਜਿਹੜੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਉਹਨਾਂ ਨਾਲ ਰੱਬ ਰੁੱਸ ਜਾਂਦਾ ਹੈ। ਤੂੰ ਅੱਜ ਆਪਣੇ ਬਾਪੂ ਨੂੰ ਧੱਕੇ ਮਾਰਦਾ ਹੈ ਤੇ ਕੱਲ ਨੂੰ ਤੇਰੇ ਪੁੱਤਰ ਤੈਨੂੰ ਧੱਕੇ ਮਾਰਨਗੇ। ਇੰਜ ਚੰਗਾ ਨਹੀਂ, ਬਾਪ ਦੀ ਸੇਵਾ ਕਰਿਆ ਕਰ। ਆ ਬਾਬਾ ਜੀ ਬਚਨ ਕਰ ਦੇਣ ਤੇ ਕੌਣ ਮੋੜ ਸਕਦਾ ਹੈ। ਆ ਸਤਸੰਗੀਓ, ਭਰੀ ਸੰਗਤ ਦੇ ਵਿੱਚ ਆਪਣੇ ਬਾਪੂ ਦੇ ਚਰਨ ਪਕੜ ਲਏ। ਨਹੀਂ ਬਈ, ਦੇਣ ਵਾਲੇ ਨੂੰ ਕਦੇ ਨਹੀਂ ਭੁਲਾਣਾ। ਸਭ ਕੁਛ ਉਸਦਾ ਦਿੱਤਾ ਹੋਇਆ ਹੈ, ਸਾਰੀਆਂ ਰਹਿਮਤਾਂ ਉਸਦੀਆਂ ਦਿੱਤੀਆਂ ਹੋਈਆਂ ਨੇ ਤੇ ਸਾਡਾ ਕਿੱਡਾ ਚੰਦਰਾ ਸਵਾ ਹੈ। ਆਪਾਂ ਜਾਂਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਨਮਸਕਾਰ ਕਰਨ ਵਾਸਤੇ ਜਦੋਂ ਆਪਣਾ ਪਰਸ ਕੱਢਦੇ ਹਾਂ, ਸਭ ਤੋਂ ਪਹਿਲਾਂ ਤੱਕਦੇ ਹਾਂ ਬਈ ਫਟਿਆ ਨੋਟ ਕਿਹੜਾ ਹੈ, ਜੇ ਫਟਿਆ ਨਹੀਂ ਤੇ ਸਭ ਤੋਂ ਛੋਟਾ ਨੋਟ ਕਿਹੜਾ ਹੈ। ਬੇਸ਼ੱਕ ਗੁਰੂ ਸਾਡੇ ਪੈਸੇ ਦਾ ਭੁੱਖਾ ਨਹੀਂ, ਪਰ ਗੁਰਮੁਖਾ ਉਹ ਪਿਆਰ ਦਾ ਭੁੱਖਾ ਹੈ। ਤੇਰਾ ਕਿਹੋ ਜਿਹਾ ਪਿਆਰ ਹੈ ਗੁਰੂ ਲਈ ਛੋਟੇ ਤੇ ਫਟੇ ਨੋਟ ਟੋਲਦਾ ਹੈ। ਨਹੀਂ ਬਈ, ਸਾਰਾ ਕੁਝ ਉਸਦਾ ਦਿੱਤਾ ਹੋਇਆ ਹੈ, ਕਦੋਂ ਖੁਸ਼ੀਆਂ ਆਉਣੀਆਂ ਨੇ
ਜਦੋਂ ਸੱਚਮੁੱਚ ਹੀ ਅੰਦਰੋਂ ਆਖੇਗਾ ਸਤਿਗੁਰੂ ਮੇਰਾ ਮੁਜਮੇ

ਸਾਡਾ ਕਿਹੋ ਜਿਹਾ ਸੁਭਾਅ ਹੈ। ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੈ ਤੇ ਉਸੇ ਘਰ ਦੇ ਵਿੱਚ ਸ਼ਰਾਬਾਂ ਤੇ ਕਬਾਬਾਂ ਵੀ ਹਨ। ਨਹੀਂ ਬਈ, ਤੂੰ ਗੁਰੂ ਦੀ ਨਰਾਦਰੀ ਕਰਦਾ ਹੈ। ਸਾਰਾ ਕੁਝ ਦੇਣ ਵਾਲਾ ਤੇ ਉਹ ਹੈ। ਆਪਣੇ ਕਮਰੇ ਵੱਡੇ ਵੱਡੇ, ਆਪਣੇ ਕਮਰੇ ਵਿੱਚ ਸੋਹਣੇ ਗਲੀਚੇ ਤੇ ਵੱਡੇ ਕਮਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੌੜੀਆਂ ਥੱਲੇ ਛੋਟੇ ਛੋਟੇ ਕਮਰੇ ਵਿੱਚ ਕਰ ਦਿੰਦਾ ਹੈ। ਬਾਬਾ ਈਸਰ ਸਿੰਘ ਜੀ ਨਾਨਕਸਰ ਵਾਲੇ ਬਖਸ਼ਿਸ਼ ਕਰਦੇ ਸਨ, ਇਹ ਸੱਚਮੁੱਚ ਗੁਰੂ ਨਾਨਕ ਹੈ, ਕੋਈ ਮੇਰੀਆਂ ਅੱਖਾਂ ਨਾਲ ਤੱਕ ਲਵੇ। ਸਾਡੀਆਂ ਨਜ਼ਰਾਂ ਵਿੱਚ ਫਰਕ ਹੈ। ਜੇ ਇਹ ਕੁਝ ਕਰਦੇ ਹਾਂ, ਪ੍ਰਗਟ ਗੁਰਾਂ ਕੀ ਦੇਹ ਕਰਕੇ ਨਹੀਂ ਮੰਨਦੇ। ਓਏ ਗੁਰਸਿੱਖਾ, ਖੁਸ਼ੀਆਂ ਤੇ ਤੇਰੇ

ਵਾਹਿਗੁਰੂ ਜੀ। ਤੂੰ ਸਤਿਗੁਰ ਚੋ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਿਕ ਸਿੱਧ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵਕ ਰਹਿ ਸਭ ਤੇਰੀ ਜਿਨ ਸਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਅਨ ਦਿਨ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਇਹ ਪਾਵਨ ਉਪਦੇਸ਼ ਸੋਰਠ ਰਾਗ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 599 ਪਰ ਸੁਸ਼ੋਭਿਤ ਹੈ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਆਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਸਾਚਾ ਸਾਹਿਬ ਸੱਚ ਨਾਹੀ ਪਾਖਿਆ ਭਾਵੋ ਪਾਰ। ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਨਾਨਕ ਇਹ ਵਹਿ ਜਾਣੀਐ ਸਭ ਆਪੇ ਸਚਿਆਰ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਇ।

ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੀ ਕੇ ਨਾਈ ਕਰੀ ਮਤ ਵਿੱਚ ਰਤਨ ਜਵਾ ਹਰਮਾਨਿਕ ਜੇ ਕੁਰ ਕੀ ਸਿੱਖ ਸੁਣੀ ਜੇ ਜੁਗ ਚਾਰੇ ਆ ਰਜਾ ਹੋਰ ਦਸੂਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਕਿਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੁਹ ਨ ਸਕੈ ਕਾਲ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾਲਾ ਹਨਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸੇ ਤੀ ਸੰਬੰਧ।

ਦਿਆ ਤੈ ਵਾਹ ਪਵੈ ਸਮੁੰਦਰ ਨਾ ਜਾਣੀਐ ਹੈ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰੈ ਹੈ ਅੰਤ ਨ ਵੇਖਣ ਸੁਣਨ ਨੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਕਾਰਨ ਕੇਤੇ ਬਿਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ

0: ਨਤ ਮਾਇ
1: ਕਿਤੇ ਮੰਗੈ ਜੋਰ ਉਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਅਦੁਖ ਭੁਖ ਸਦ ਮਾਰ ਇਹ ਪੇਡਾ ਤੇਰੀ ਦਾ ਤਾਰ ਜੇ ਕੋ ਖਾਇ ਆਖਣ ਪਾਏ ਉਹ ਜਾਣੇ ਜੇਤੀਆਂ ਮੋਹਿ ਖਾਏ ਜਿਸਨੂੰ ਬਖਸੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਆਵੈ ਹੈ ਮੁੱਲੈ ਜਾਹੇ ਅਮੁੱਲ ਪਾਏ ਮੁੱਲ ਸਮਾਹੇ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕਿਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਏ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਕਿਤੇ ਰਾਗ ਪਰਿਸਿਓ ਕਹੀਨ ਕਿਤੇ ਗਾਵਣ ਹਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ
2: ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
1: ਗਾਵਨ ਜਤੀ ਸਤੀ ਸੰਤੋਖੀ ਗਾਵੇ

ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਹੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਪੁਲਤ ਗਿਆਨ ਦਾ ਭੰਡਾਰਨ ਕਟਕਟ ਵਜ ਹਨਾਦ ਯੋਗ ਵਿਯੋਗ ਦੋ ਕਾਰ ਚਲਾਵੈ ਲਿਖੇ ਆਵੈ ਭਾਗ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਪਉ ਲਖ ਹੋਹੇ ਲਖ ਹੋਵੈ ਲਖਵੀਸ ਏ ਤਰਾਹਿ ਪਦ ਪਵੜੀਆ ਚੜੀਐ ਹੋਏ ਕੀਸ ਨਾਨਕ ਨਜ਼ਰੀ ਪਾਈ ਐ ਕੂੜੀ ਕੂੜੇ।

ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸਾਨ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ, ਕੇਤੇ ਚੰਨ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਦੇਵ ਦਾਰੂ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤਨੰਤ, ਸਰਮ ਖੰਡ ਕੀ ਬਾਣੀ ਰੂਪ, ਤਿਥੈ ਘਾੜਤ ਘੜੀਐ ਬਹੁਤ ਅਨੂਪ, ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰ ਸਿੱਧਾ ਕੀ ਸੁਧ, ਤਿਥੈ ਜੋਤ ਮਹਾਂਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਨਾ ਉਹ ਮਰਨ ਨਾ ਠਾਗੇ ਜਾਹੇ, ਜਿਨ ਕੈ ਰਾਮ ਸੈ ਮਨ ਮਾਹੇ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ, ਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਜਦ ਪਹਾਰਾ ਤੀਰ ਸੁਨਿਆਰ, ਅਹਰਨ ਮਤ ਵੇਦ ਹਥਿਆਰ, ਘੜੀਐ ਸਬਦ ਸਚੀ ਟਕਸਾਲ, ਜਿਨ ਕੋ

0: ਜਗੈ ਜਗਤ ਜਗਮਾਨੀ ਪ੍ਰਤੀਨ
1: ਪਰਮ ਪੁਨੀਤ ਮੂਰਤ ਪੂਰਨ ਪੁਰਖ ਅਪਾਰ।

ਸਰਬਤਰ ਕਾਲਾ ਸਰਬਤਰ ਪਾਲਾ ਸਰਬਤਰ ਹੰਤਾ ਸਰਬਤਰ ਗੰਤਾ ਸਰਬਤਰ ਭੇਖੀ ਸਰਬਤਰ ਕਾਜ।

ਸੋਹਣੀ ਬੁੱਧ ਹੈ ਜੇਤੀ ਪੰਨਤ ਪਿੰਨ ਪਿੰਨ ਤੋਇ ਤੇਤੀ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਫ ਕਈ ਭੂਪਾ ਰਾਜਾ ਹੋਇ ਬੈਠਾ ਕੋ ਸਿਮਟ ਪਰ ਸੰਕਿਰ ਗੈਠਾ ਅਬ੍ਰਿਤ ਸ਼ਾਮੇ ਰੀਤਮ ਕਰੋ ਸਿੱਖੋ ਬਾਣ ਸਿੱਖ ਸੰਗਰੋ ਜੇ ਸੁਜਤਪ ਸਾਨੀ ਪਰੇ ਤਿਨਕੇ ਦੁਸ਼ਟ ਕਿ ਤੁਵੈ ਮਰੇ।

ਇੱਕ ਫਿਰੇ ਕਨੇਰੇ ਕਰੇ ਕਲਾ ਗਲੀ ਕਿਨੇ ਨਾ ਪਾਇਆ ਪਵਿੱਤਰ ਹੋਏ ਸੇਜਨਾ ਜਿਨੀ ਹਰ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆਂ ਕਹਿੰਦੇ ਪਵਿੱਤ ਸੇ ਪਵਿੱਤ ਜਿਨੀ ਮਨ ਧਿਆਇਆ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ।

0: ਜਿਨ ਸੱਚ ਤਜਿਆ ਕੂੜ ਲਾਗੇ ਤਿਨੀ ਜਨਮ ਜੂਏ ਹਾਰਿਆ।
1: ਜੀਓ ਨਿਰਮਲ ਬਾਰੋ ਨਿਰਮਲ, ਬਾਰੋ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
0: ਮੁੜ ਕੀ ਸੋਏ ਪਹੁੰਚੇ ਨਾਈ ਮਨਸਾ ਸੱਚ ਸਮਾਣੀ।
1: ਜਨਮ

0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨੋਸਾਏ,
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵ ਲਾਏ,
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

0: ਦਸਵਾਂ ਦੁਆਰ ਦਿਖਾਇਆ,
1: ਤਹਿ ਅਨੇਕ ਰੂਪ ਨਾਉ ਨਾਉ ਨਿਤ ਸਥਾਨ ਤਨ ਜਾਈ ਪਾਇਆ।
0: ਹੇ ਨਾਨਕ ਹਰ ਪਿਆਰੇ ਜੀਉ, ਗੁਫਾ ਅੰਦਰ ਰੱਖ ਗਏ ਵਾਜੈ ਪਉਣ ਵਜਾਇਆ।
1: ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵੋ,
0: ਗਾਓ ਤਾਂ ਸੋਹਿਲਾ ਖਾ ਸਾਚੇ ਜਿੱਥੇ ਸਦਾ ਸਤਿ ਆਵੇ।
1: ਸੱਚੋ ਧਿਆਵੇ ਜਾਤ ਤੁਧ ਭਾਵੇ, ਗੁਰਮੁਖ ਦਿਨਾ ਬੁਝਾਵੇ। ਇਹੋ ਸੱਚ ਸਭ ਨਾ

0: ਵਾਹਿਗੁਰੂ ਜੀ ਕੀ
1: ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਦੁਆ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਵਾਰ ਗਨੀਮਨ।

0: ਪਰੈ ਦੂਜਨ ਕੇ ਪਲ ਮੈਂ ਦਲ ਡਾਰੇ
1: ਖੰਡ ਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ
0: ਹਾਰ ਨਾ ਪਾਏ ਸਕੇ ਪਦਮਾਪਤ ਵੇਦ ਕਥੇਬ ਅਭੇਦ ਉਚਾਰੇ
1: ਰੋਜੀ ਰਾਜ ਬਿਲੋਕਤ ਰਾਜ ਗ੍ਰੋਥ ਰੁਹਾਨ ਕੀ ਰੋਜੀ ਨਾ ਟਾਰੈ
0: ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿੱਖ ਭਵਾਨ ਬਣਾਏ
1: ਦੇਵ ਦੇਵ ਖਪੇ ਅਮੇਵ ਨਾ ਪੇਵ ਲਖਿਓ ਪ੍ਰਮ ਸਿਓ ਪਰਮਾਏ
0: ਦੇਵ ਕੁਰਾਨ ਹਸੇਵ ਥਕੇ ਕਰ ਹਾਥ ਨਾ ਆਏ
1: ਪੂਰਨ ਪ੍ਰੇਮ ਪ੍ਰਭਾਵ ਬਿਨਾ ਪਾਸਿਓ ਕਿਨ ਸ਼੍ਰੀ ਪਦਮਾਪਤ ਪਾਏ
0: ਆਦ ਅਨੰਤ ਅਗਾਧ ਅਦਵੈਖ ਸੋ ਭੂਤ ਭਵਿੱਖ ਭਵਾਨ ਅਪੈ ਹੈ
1: ਅੰਤ ਵਿਹੀਨ ਅਨਾਦ ਮਾਪ ਦਾਗ ਦੋਗ ਛਿਦਰ ਛੇ ਹੈ
0: ਲੋਗਨ ਕੇ ਕਰਤਾ ਹਰਤਾ ਜਲ ਮੇ ਥਲ ਮੇ ਭਰਤਾ ਪ੍ਰਭ ਵਹਿ ਹੈ
1: ਦੀਨ ਦਿਆਲ ਦਇਆ ਕਰ ਸ੍ਰੀ ਪਦ ਸੁੰਦਰ ਸ੍ਰੀ ਪਦਮਾਪਤੇ ਹੈ
0: ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ

0: ਮਹੱਲਾ ਪੰਜਵਾਂ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸੈ ਸਗਲ ਜਹਾਨ
1: ਜਾਗਾ ਕੀਆ ਸਭ ਕਿਛੋਏ ਤਿਸ ਤੇ ਬਾਹਰ ਨਾਹੀ ਕੋਏ
0: ਕਹੋ ਬਿਨੰਤੀ ਆਪਣੇ ਸਤਿਗੁਰੂ ਪਾਏ ਕਾਜ ਤੁਮਾਰੇ ਦੇ ਨਿਭਾਏ ਰਹਾਉ
2: ਸਭ ਤੇ ਉੱਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ
0: ਸਰਬ ਵਿਆਪਤ ਪੂਰਨ ਤਨੀ ਜਾ ਕੀ ਸੋਭਾ ਘਟ ਘਟ ਬਣੀ
2: ਜਿਸ ਸਿਮਰਤ ਦੁਖ ਤੇਰਾ ਢਹਿ ਜਿਸ ਸਿਮਰਤ ਜਮ ਕਿਛੂ ਨਾ ਕਹੇ
0: ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ

0: ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ
1: ਗੁਰਦੇਵ ਸਖਾ ਗਿਆਨ ਪੰਜਨ ਗੁਰਦੇਵ ਬੰਦਰ ਸੋਦਰਾ
0: ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਗੁਰਦੇਵ ਮੰਤ ਨਿਰੋਧਰਾ
1: ਗੁਰਦੇਵ ਸਾਂ ਸਤਿਗੁਰ ਮੂਰਤ ਗੁਰਦੇਵ ਪਾਰਸ ਪਰਸਪਰਾ
0: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਪਰੰਪਰਾ
1: ਗੁਰਦੇਵ ਕਰਤਾ ਸਭ ਪਾਪ ਹਰਤਾ ਪਵਿੱਤਰਾ
0: ਗੁਰਦੇਵ ਆਦਿ ਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸਿਰੇ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣੀ ਦਿਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸ ਦੀ ਸਿੱਤੇ ਬੰਨ੍ਹ ਬੰਨ੍ਹ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ, ਬੇਅੰਤ ਗੁਰਬਾਣੀ ਸ਼ਬਦ ਪੜ੍ਹੇ ਗਏ। ਸਤਿਗੁਰੂ ਜੀ ਉਹ ਗੁਰਬਾਣੀ ਪੜ੍ਹਦਿਆਂ ਤੋਂ, ਹਾਜ਼ਰੀਆਂ ਭਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ, ਸਤਿਗੁਰੂ ਜੀ ਉਹ ਕਿਰਪਾਲਤਾ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਸੇਵਾਵਾਂ ਕਰਨ ਦੀ ਦਾਤ ਬਖਸ਼ਣੀ। ਆਪ ਜੀ ਦੇ ਹਜ਼ੂਰ ਬੇਅੰਤ ਸੰਗਤਾਂ ਹਾਜ਼ਰ ਹਨ, ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਹਰਮੀਤ ਸਿੰਘ ਜੀ, ਤਿਨ੍ਹਾਂ ਦੇ ਮਾਤਾ ਰਜਿੰਦਰ ਕੌਰ ਜੀ ਦੇ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਜੋਦਰੀ। ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਜਗਦੀਪ ਸਿੰਘ ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਅਸਥਾਨਾਂ 'ਤੇ ਸਾਰੇ ਦਿਨ ਦੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਪ੍ਰਾਪਤ ਕੀਤੀ, ਕਿਰਪਾਲਤਾ ਕਰਨੀ। ਸਤਿਗੁਰੂ ਜੀ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾਲਤਾ। ਸਤਿਗੁਰੂ ਜੀਓ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कबीर मेरा मुझ में किछ नहीं जो

ਜਿਨ ਵਿੱਚੋਂ ਆਪ ਗਵਾਇਆ ਸੇਵਕ ਸੇਵ ਕਰਹਿ ਸਭ ਤੇਰੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਤ ਮਹੱਲਾ ਤੀਜਾ, ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੇਵਕ ਸੇਵਕ ਰਹਿ ਸਭ ਤੇਰੀ, ਜਿਨ ਸਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗਵਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨਕੋਟ ਸ਼ੁਕਰਾਨਾ। ਸਤਿਗੁਰੂ ਸਾਹਿਬ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨਾਂ 'ਤੇ ਅੰਮ੍ਰਿਤ ਵੇਲੇ ਤੋਂ ਸਾਨੂੰ ਸਾਰਿਆਂ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਹਰ ਸ਼ਨੀਵਾਰ ਐਤਵਾਰ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸੰਗਤੀ ਰੂਪ ਦੇ ਵਿੱਚ ਪ੍ਰਾਰੰਭ ਹੁੰਦੇ ਹਨ। ਆਪ ਸੰਗਤੀ ਰੂਪ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਤਿਨ੍ਹਾਂ ਦੇ ਹਜ਼ੂਰੀ ਜਥੇ ਪਾਸੋਂ ਆਪ ਜੀ ਆਸਾ ਜੀ ਦੇ ਵਾਰ ਦੇ ਰੂਪ ਦੇ ਵਿੱਚ ਗੁਰਬਾਣੀ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਮਨ ਪੂਜਣ ਪੂਰੇ ਭਾਗ ਮਹਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣਿਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਵੀਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ

ਜੋ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ। ਸਤਿਗੁਰ ਮਿਲਿਆ ਸੱਚ ਭਜਨ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ।

ਪੈ ਕਿਰਤ ਫਿਰਾਏ ਹਾਂ ਮੈਂ ਦੀਰਘ ਰੋਗ ਦਾਰੂ ਭਿਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਸੁਣੋ ਜਨੋ ਇਤ ਸੰਜਮ ਦੁੱਖ ਜਾਏ।

ਸੇਵਕ ਤੇ ਸੰਤੋਖ ਹੀ ਸੱਚ ਸੱਚ ਧਿਆਇਆ। ਉਹਨੇ ਮੰਦੇ ਪੈ ਨਾ ਰੱਖਿਆ, ਉਹਨਕਾ ਸੁਕਟ ਘੁੰਮ ਆਇਆ। ਦੁਨੀਆਂ ਤੋੜੇ ਬੰਦਰਾਂ ਨੂੰ ਪਾਣੀ ਥੋੜ੍ਹਾ ਖਾਇਆ, ਤੂੰ ਬਖਸ਼ਿਸ਼ੀ ਅਗਲਾ ਨੇ

0: ਕੈ ਸੰਭਾਲੇ ਸਮਨਾ। ਜਿਨ ਕਰਤੈ ਕਰਣਾ ਕੀਆ ਚਿੰਤਾ ਭੇ ਕਰਨੀਤਾ, ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ। ਤਿਸ ਹਾਰੀ ਸਵਸਥ ਤਿਸ ਤਿਸ ਦੇ ਬਾਣਿਆ ਪੱਗ, ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹੱਲਾ ਪਹਿਲਾ।
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ, ਲੱਖ ਤਪਿਓ ਪ੍ਰਤੀਰਥਾਨ ਸਹਿਯੋਗ ਬੇਬਾਨ, ਲੱਖ ਸੁਰਤਨ

ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।